ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ।

ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕ ਗਮਨ ਕਰ ਗਏ, ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ, ਉਪਰੰਤ ਪਰਿਵਾਰ ਨੇ, ਸੰਗਤਾਂ ਨੇ ਆਪ ਜੀ ਦਰ ਤੇ ਹਾਜ਼ਰੀ ਭਰੀ ਹੈ, ਜੋ ਉਹਨਾਂ ਦੇ ਨਿਵੇਦ ਧੁਰਕੀ ਬਾਣੀ

ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ਼੍ਰੀ ਖੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ, ਅਤੇ ਜੋ ਆਪਾਂ ਸਾਰੇ ਹੀ ਅੱਜ ਉਸ ਪਵਿੱਤਰ ਆਤਮਾ ਦੀ ਆਤਮ ਰੂਹ ਦੀ ਸ਼ਾਂਤੀ ਵਿੱਚ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਪਰਿਵਾਰ ਵੱਲੋਂ ਕੁਛ ਦਿਨਾਂ ਤੋਂ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਉਣ, ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਬਲਜੀਤ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ, ਅਤੇ ਪਾਠੀ ਸਿੰਘਾਂ ਦਾ, ਸਾਰੇ ਪਾਠੀ ਸਿੰਘ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੀ ਬਾਣੀ ਪੜ੍ਹੀ ਅਤੇ ਜੋ ਭੋਗ ਪਾਏ ਗਏ ਨੇ ਸਤਿਕਾਰਯੋਗ ਗਿਆਨੀ ਨਿਰਿੰਦਰਪਾਲ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਅਤੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਪਰਿਵਾਰ, ਇਹਨਾਂ ਦੇ ਰਿਸ਼ਤੇਦਾਰ ਜੋ ਮਾਨ ਪਰਿਵਾਰ ਦੇ ਅਤੇ ਸੰਘੇੜਾ ਪਰਿਵਾਰ, ਗਿੱਲ ਪਰਿਵਾਰ, ਸੰਦਰ ਪਰਿਵਾਰ, ਅਟਵਾਲ ਪਰਿਵਾਰ ਅਤੇ ਹੋਰ ਸਾਰੇ ਰਿਸ਼ਤੇਦਾਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਦੁੱਖ ਦੇ ਵਿੱਚ ਆਏ ਹੋ ਅਤੇ ਦੁੱਖ ਵੰਡਿਆ ਜਾਂਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਜਦੋਂ ਉੱਥੇ ਬੱਚੇ ਬੋਲੇ ਉਸ ਟਾਈਮ ਇੰਨੇ ਵਧੀਆ ਉਹਨਾਂ ਬੱਚਿਆਂ ਨੇ ਵਿਚਾਰ ਰੱਖੇ ਆਪਣੀ ਦਾਦੀ ਮਾਂ ਲਈ, ਅਤੇ ਇੱਥੋਂ ਪਤਾ ਲੱਗਦਾ ਕਿ ਮਾਤਾ ਜੀ ਹੁਣੇ ਆਪਣੀ ਪੂਰੀ ਜ਼ਿੰਦਗੀ ਜੀ ਕੇ ਸਾਨੂੰ ਕਿਹੋ ਜਿਹਾ ਪਰਿਵਾਰ, ਕਿਹੋ ਜਿਹੇ ਬੱਚੇ, ਸਾਨੂੰ ਆਉਣ ਵਾਲਾ ਸਾਡਾ ਭਵਿੱਖ ਇਹ ਬੱਚੇ ਦੇ ਕੇ ਗਏ ਨੇ। ਸੋ ਮਾਤਾ ਜੀ ਦੇ ਲਈ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਲਈ, ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਅਤੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦੇ ਮਾਤਾ ਜੀ ਦੇ ਦੋਏ ਸਪੁੱਤਰ ਜੋ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਮਾਨ, ਦੋਏ ਮੱਥਾ ਟੇਕ ਕੇ ਗੁਰੂ ਘਰ ਦੀ ਆਸ਼ੀਰਵਾਦ, ਕਿਉਂਕਿ ਇਹ ਬਹੁਤ ਗਹਿਰਾ ਦੁੱਖ ਹੈ, ਸਪੈਸ਼ਲੀ ਮਾਵਾਂ ਦਾ, ਇਹ ਇਸ ਦੁੱਖ ਝੱਲਣ ਦੀ ਮਹਾਰਾਜ ਸਮਰੱਥਾ ਬਖਸ਼ਣ। ਗੁਰੂ ਘਰ ਵੱਲੋਂ ਮੱਥਾ ਟੇਕ ਕੇ ਆਪਣਾ ਸਰੋਪਾ ਲੈ ਲਓ। ਇਹ ਗੁਰੂ ਘਰ ਦੀ ਬਲੈਸਿੰਗ ਹੈ ਜੋ ਇਹ ਦੁੱਖ ਪਿਆ ਹੈ। ਤੁਸੀਂ ਸਾਰੇ ਪਰਿਵਾਰ ਨੂੰ ਇਹ ਸਹਾਰਾ ਇਹ ਦੇ ਕੇ, ਹੌਸਲਾ, ਇਹ ਦੁੱਖ ਜਿਹੜਾ ਇਹ ਝੱਲਣ ਦੀ ਸਮਰੱਥਾ ਇਹ ਮਹਾਰਾਜ ਤੁਹਾਨੂੰ ਦੇਵੇ। ਤੁਸੀਂ ਪਰਿਵਾਰ ਨੂੰ ਇਸ ਤਰ੍ਹਾਂ ਨਾਲ ਲੈ ਕੇ ਚੱਲੋ। ਸੋ ਲੈ ਲਓ ਸਰੂਪਾ।

0: ਸੋ ਮੈਂ ਜੋ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਖੀਰ ਵਿੱਚ ਇਹ ਹੀ ਅਰਦਾਸ ਹੈ ਕਿ ਮਹਾਰਾਜ ਇਸ ਮਾਤਾ ਨੂੰ, ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ, ਬੋਲਦਿਆਂ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਨਾ ਚਿਤਾਰਨਾ, ਅਤੇ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਾਰ ਭੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਪਿਆਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਠਸੜ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ

ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋ ਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਨ ਵੱਡਾ ਅੱਖ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਬਿਨ ਸਿੱਧੀ

ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖੈ ਚੱਲੀਐ ਦੁੱਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਓ।

ਜਾਤ ਖਸਮ ਬਸਾ ਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕੇ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜ ਕਿਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ

ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ

ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ।

ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾਂ। ਤੇਰੇ ਭਗਤ ਸਾਲਾ ਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹੇ ਹਰ ਪੂਜਾ ਜੀ, ਤਪ ਤਾਪਹੇ ਜਪਹੇ ਬੇਅੰਤਾ। ਤੇਰੀ ਅਨੇਕ ਪੜ੍ਹੈ ਬਹੁ ਸਿਮਰਤ ਸਾਖਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਰ ਜੀਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਹਿਚਲ ਕਰਤਾ ਸੋਈ, ਤੁਰ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਰ ਆਪੇ ਸ੍ਰਿਟ ਸਭ ਉਪਾਈ ਜੀ। ਤੁਰ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭ ਨੀ ਧਿਆਇਆ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਰ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਦ ਸਭ ਤੇਰਾ ਖੇਲ, ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਏ ਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਮਹੱਲਾ ਪਹਿਲਾ ਚੇਤ ਸਰ ਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲਸਾਰ ਸੰਗਤ ਭਜ ਕੇਵਲ ਨਾਮ ਸਰਨ ਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਨ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ

ਪਾਤਸ਼ਾਹੀ ਦਸਵੀਂ ਚੌਪਈ ਪੰਦਰਾਂ ਸ਼ਸ਼ਕਾ ਕਾਟਾ ਸੀਸਾ ਸ੍ਰੀ ਹਸਕੇ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਓ ਉਵਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਨ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀਐ ਤੂਜੂ ਕਰਿਅ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦਕੀਓ ਘਾਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਨੂੰ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟਪਟ ਕੀ ਜਾਣੈ ਜਾਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਂਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾਂ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਮੰਡ ਭਇਓ ਸੰਕਰ ਅਕੈਠਾ ਸਿਗਰੇ ਸਰਿੱਟ ਦਿਖਾਏ ਅਚੰਮ ਭਾਵ ਆਦ ਜੁਗਾਦ ਸਰੂਪ ਸਿਅੰ ਭਾਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ

ਸਤਕਾਲੰ ਕਿਰਪਾ ਦ੍ਰਿਟ ਤਨ ਜਾਹਿ ਨ ਹਰ ਹੋ ਤਾਕੇ ਤਾਪ ਤਨ ਕਮਹਿ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਟ ਛਾ ਸ਼ਵਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤਹਾਰ ਹੁਕਾਹਾ ਦਾਰਦ ਦੁਸ਼ਟ ਦੋਗ ਤੇ ਰਹਨ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਨ ਸਿਰੇ

ਮੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਥ ਦਾ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਗਨੇ ਸਹਿ ਪ੍ਰਥਮ ਨਾਉ ਕਿਸਨ ਬਿਸਨ ਕਬ ਹੂ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਵਾਹੇ ਗਹੇ ਕੀ ਇਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰੀਐ ਚੁਨ ਚੁਨ ਸਤੁਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹੇ ਔਰ ਨੰਦ ਲੈ ਤੁਮ ਮਮ ਕਰੋ।

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾ ਬਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ

ਤਿਤਕਾਰ ਅਨਹਦ ਵਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਤਰਸ ਪਇਆ ਮਹਿਰਾਮ ਤਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਇਆ।

ਨਾਏ ਤੇ ਰਹਿ ਛੱਡ ਜਾਹੀ ਭਾਉ ਜਲ ਵਿਖਮ ਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ।

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ।

ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ।

ਚੁੱਕ ਮਵਾਫ ਕਰਨੀ। ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਬਨੀਤ ਕੌਰ ਵੱਲੋਂ ਉੱਚ ਵਿਦਿਆਵਾਂ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜੀ ਸਫਲਤਾਵਾਂ ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਮੇਰਾ ਭਰਿਆ ਹੱਥ ਰੱਖਣਾ ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

माई मेरे मन की प्यास एक खिन रह न सकूं बिन प्रीतम।

ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਹਿਬ ਸਿੰਘ ਜੀ ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਆਪਾਂ ਨੇ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਰਹਿਰਾ ਸਾਹਿਬ ਦੇ ਜਾਪ ਅਰਦਾਸ ਹੁਕਮਨਾਮੇ ਸਰਵਣ ਕੀਤੇ ਨੇ। ਸਤਿਗੁਰ ਕਿਰਪਾ ਕਰਨ, ਸਭ ਨੂੰ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਸਭ ਦੇ ਦਰ ਤੇ ਹਾਜ਼ਰਾਂ ਪ੍ਰਵਾਨ ਕਰਨ। ਹੁਣ ਸ਼ਾਮਾਂ ਦੇ ਟਾਈਮ ਆਰਤੀ ਤੇ ਆਰਤਰੀ ਕੀਰਤਨ ਭਾਈ ਸਾਹਿਬ ਜੀ ਭਾਈ ਦਿਲਬਾਗ ਸਿੰਘ ਦਾ ਜਥਾ ਆਪ ਜੀ ਨੂੰ ਸਰਵਣ ਕਰਾਵੇਗਾ। ਇਸੇ ਤਰ੍ਹਾਂ ਆਪ ਜੀ ਨੇ ਕਿਰਪਾ ਕਰਕੇ ਸ਼ਾਂਤੀ ਬਖਸ਼ਿਸ਼ ਕਰਨੀ। ਗੁਰੂ ਕਿਰਪਾ ਕਰੇ ਸਾਨੂੰ ਸਿੱਖੀ ਜਾ ਜੀਵਨ ਬਖਸ਼ਣ, ਸਨਮੁਖ ਬਣਾ ਕੇ ਰੱਖਣ, ਭੁੱਲ ਚੁੱਕ ਦੀ ਖਿਮਾ ਕਰਨੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਪ ਹੁਣ ਆਪ ਜੀ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तौ असंख मंजो हाबवदहणिया हिक पूरी नजर निहार देह त

0: गुरु रूप गुरु की साची नवाजी साध संगत अमृत दे दाते सरबंस तानी सहबे कमाल मर्दे कामल फरदे आलम साहिब अल फरदोश मर्दाने हक हके किबरिया वालिये दो जहान पंथ ते वाली मनुखता दे रहबर रूहानियत दे सागर वाहिबुल वहाब फतेह हर बाब आलम उल उस्ताद अबरे रहमत बाद कलगीधर पातशाह दशमेश पिता धन धन साहब श्री गुरु गोबिंद सिंह जी महाराज जी उहदी खालसे नूं बख्शी हुई फतेह हर एक माई भाई सतगुर साहब जी नूं सीस झुका के दोवें हथ जोड़ के बड़े प्यार नाल फतेह की जाओ वाहिगुरु जी का खालसा वाहिगुरु जी की फतेह। वड्डियां भगां वाले होए जे सतगुरु साहब जी की चरण शरण विच हाजरियां भर के मन जुड़ जावे तो बहुत वड्डी गल है, लेकिन उहदी संगत दे विच उहदे चरण शरण विच हाजरी भरना भी बहुत वड्डी गल है। वह खाली नहीं जाती। सतगुरु साहब जी का एक फरमान है, जानी संत की मित्राई। इत्थे संत दा अर्थ ना गुरु है, भी गुरु ना मित्रता की। जदों भी साध लफ्ज दे संत लफ्ज दे अगले पासे की आ जावे का आ जावे उहदा अर्थ गुरु हो जाता है। भी गुरु ना मित्रता की तैनू की मिलिया। गुरु कोले घड़ी दो घड़ी बैठे तो गुरु कोले नाम की गल आनी है, तो जे बहुत वड्डे होए भाग होए मंग ले तो गुरु ने कृपा करनी है तो नाम देना। कर कृपा दीनो हर नामा पूर्व संजोग मनाई। गुरु कोले आए, गुरु ने आख्या आ तू मेरे नाल मित्रता की, मैं तेनू नाम की दात दी। धार्मिक दुनिया के विच जिन्हें वो आत्मक अवस्था पाई उन्हूं पता है, जां जिन्हूं ज्ञान है, भी नाम तो वड्डी कोई चीज नहीं है। बाकी सब कुछ बहुत थले आ, ते नाम दे विच जो कुछ है उन्हूं बयान नहीं किया जा सकता। ते गुरु ने कहा मैं तेनू नाम दिया, तू विछड़िया होया है। आप जदों भी कोई सिख चढ़ाई कर जो दी अरदास करते सच्चे पातशाह इस दी विछड़ी आत्मा नूं अपने चरणां च निवास बख्शे। हुण विछड़ा मतलब है कि पहला मिलाप होया, जिहड़ा वो मिलाप साडा उस वाहिगुरु अकाल पुरख नाल होया है। गुरु कहिंदा मैं आ तेनू पूर्व संजोग मिलाई, मैं तेरा ओ संजोग तेनू मिला दूं। लेकिन जे तू गुरु की संगत विच भी आ गया ना, जो साडा इतिहास है जदों कलगीधर पातशाह गुरु गोबिंद सिंह महाराज पंगाणी दे युद्ध तों बाद वापस आ रहे सी, बाई धार दे इक्की राजे जिहड़े सी ना गुरु गोबिंद सिंह महाराज साहब दे विरोधी सी, इक्की ता सिर्फ एक रायपुर दी राणी, और याद रखियो नाम अज उस नानी राणी दा अमर है, क्योंकि उहदा घर वाला गुजर चुका होया सीगा। उन्हें गुरु गोबिंद सिंह महाराज साहब नूं ਆਪਣੇ ਮਹਿਲਾਂ 'ਚ ਸੱਦ ਕੇ ਸਿੱਖ ਸੰਗਤ ਨੂੰ, ਸਿੱਖਾਂ ਨੂੰ ਅਤੇ ਸਤਿਗੁਰ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਸੀ। ਉਸ ਵੇਲੇ ਉਸ ਰਾਏਪੁਰ ਰਾਣੀ ਦੇ ਘਰੇ ਇੱਕ ਕੰਮ ਕਰਨ ਵਾਲੀ ਬੀਬੀ ਜਿਹੜੇ ਉਹਦੇ ਕੰਮ ਕਰਦੇ ਸੀ, ਨੌਕਰੀ ਕਰਦੀ ਸੀ, ਅਤੇ ਇੱਕ ਉਹਦੀ ਬੇਟੀ ਜਿਹੜੀ ਰਾਏਪੁਰ ਰਾਣੀ ਦੇ ਘਰੇ ਸੀ, ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ ਹੋਈ। ਹੁਣ ਉਹਨਾਂ ਨੇ ਰਾਣੀ ਦੇ ਸੱਦੇ ਦੇ ਉੱਤੇ ਕੰਮ ਕੀਤਾ ਹੈ, ਹੋ ਸਕਦਾ ਉਹਨਾਂ ਦਾ ਮਨ ਨਾ ਜੁੜਿਆ ਹੋਵੇ, ਪਰ ਉਸ ਸੇਵਾ 'ਚ ਹਿੱਸਾ ਲੈ ਲਿਆ ਹੈ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਘੜੀ, ਦੋ ਘੜੀ, ਚਾਰ ਘੜੀ ਦੀ ਸੰਗਤ ਹੋਈ। ਸਤਿਗੁਰ ਸਾਹਿਬ ਜੀ ਉੱਥੋਂ ਆ ਗਏ, ਲੇਕਿਨ ਉਹਦਾ ਅਸਰ ਕੀ ਹੋਇਆ ਉਸ ਸੰਗਤ ਦਾ, ਕਿ ਉਹ ਲੜਕੀ ਜਿਹੜੀ ਉਹਦੇ ਘਰੇ ਕੰਮ ਕਰ ਰਹੀ ਸੀ, ਜਦੋਂ ਉਹ ਜਵਾਨ ਹੋਈ ਤੇ ਉਹਦਾ ਰਿਸ਼ਤਾ ਹੋਇਆ ਸਰਹੰਦ ਦੇ ਵਿੱਚ। ਜਦੋਂ ਉਹਦੀ ਡੋਲੀ ਸਰਹੰਦ 'ਚ ਆਈ ਤੇ ਉਸ ਡੋਲੀ ਨੂੰ ਸੂਬਾ ਸਰਹੰਦ ਆਪਣੇ ਮਹਿਲਾਂ 'ਚ ਲੈ ਗਿਆ ਵੀ ਤੈਨੂੰ ਮੇਰੀ ਕਨੀਜ਼ ਬਣਨਾ ਪਏ। ਉਹਨੇ ਇੱਕ ਸਾਲ ਇੰਤਜ਼ਾਰ ਕੀਤੀ ਵੀ ਸ਼ਾਇਦ ਕੋਈ ਮੇਰਾ ਪਿਛਲਾ ਆਵੇ, ਮੈਨੂੰ ਛੁਡਾ ਕੇ ਲੈ ਜਾਵੇ, ਪਰ ਇੱਕ ਸਾਲ ਤੱਕ ਕੋਈ ਨਹੀਂ ਆਇਆ। ਸਾਲ ਤੋਂ ਬਾਅਦ ਉਹਨੇ ਉਹਦੀ ਕਨੀਜ਼ ਬਣਨਾ ਮਨਜ਼ੂਰ ਕਰ ਲਿਆ। ਪਰ ਹੁਣ ਜਿਹੜੀ ਸੰਗਤ ਹੋਈ ਹੋਈ ਸੀ ਨਾ, ਉਹਦਾ ਅਸਰ ਸੀ। ਜਦੋਂ ਕਿਸੇ ਨੂੰ ਸੂਬੇ ਦੀ ਕੈਦ 'ਚੋਂ ਕੱਢਣਾ ਹੁੰਦਾ ਸੀ ਅਤੇ ਸੂਬੇ ਦੇ ਬਾਗ ਦੇ ਜਿਹੜੇ ਮਾਲੀ ਸੀ ਨਾ, ਘੁੱਲੂ ਮਾਲੀ ਅਤੇ ਸੈਦ ਬੀਬੀ, ਇਹਨਾਂ ਨੂੰ ਪੀਰ ਬੁੱਧੂ ਸ਼ਾਹ ਦੀ ਸੰਗਤ ਪ੍ਰਾਪਤ ਸੀ ਅਤੇ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਆਪਣੀ ਬਹੁਤ ਅਥਾਹ ਸ਼ਰਧਾ ਸੀ। ਇੱਥੇ ਤੱਕ ਇਤਿਹਾਸ 'ਚ ਘਰੇ ਕਿ ਪੀਰ ਬੁੱਧੂ ਸ਼ਾਹ ਦੇ ਨਾਲ ਇਹ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ। ਉਹਦਾ ਸਦਕਾ, ਉਹ ਸੰਗਤ ਦਾ ਸਦਕਾ, ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਜਿਹਨੇ ਸੂਬੇ ਨੂੰ ਇਹ ਆਖਿਆ ਸੀ, ਜਿਹੜੀ ਉਹ ਲੜਕੀ ਸੀ ਉਹ ਬੇਗਮ ਬਣੀ, ਉਹੀ ਲੜਕੀ ਜੈਨਾ ਬੇਗਮ ਸੀ, ਉਹਨੇ ਮੰਗ ਮੰਗੀ ਸੀ ਤੇ ਸੂਬਿਆ ਮੈਂ ਤੈਥੋਂ ਕੁਛ ਨਹੀਂ ਮੰਗਿਆ, ਪਰ ਤੇਰੀ ਕੈਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਲਾਲ ਅਤੇ ਮਾਤਾ ਨੇ ਉਹਨਾਂ ਨੂੰ ਕਤਲ ਨਾ ਕਰੀ, ਉਹਨਾਂ ਨੂੰ ਛੱਡ ਦੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਪੁੱਤਰ ਸ਼ਹੀਦ ਕਰ ਦਿੱਤੇ, ਮਾਤਾ ਸ਼ਹੀਦ ਕਰ ਦਿੱਤੀ, ਉਹਨੂੰ ਖਬਰ ਮਿਲੀ, ਉਹਨੇ ਇੰਨਾ ਵਿਰਾਗ ਲਾਇਆ ਕਿ ਉਸਨੇ ਮਹਿਲਾਂ ਦੇ ਵਿੱਚ ਕਟਾਰ ਤਿੱਖੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਮ ਨੂੰ ਉਹਨੇ ਮਹਿਰਾਂ ਦੇ ਮਹਿਲਾਂ ਦੇ ਵਿੱਚ ਛਾਵਾਂ ਨਹੀਂ ਜਗਾਈ। ਸੂਬਾ ਆਇਆ ਨੇ ਆਵਾਜ਼ ਦਿੱਤੀ ਅਤੇ ਉਹਨੇ ਕਿਹਾ, ਮੈਂ ਤੈਨੂੰ ਕਿਹਾ ਸੀ ਨਾ ਵੀ ਤੂੰ ਸਾਹਿਬਜ਼ਾਦਿਆਂ ਨੂੰ ਕਤਲ ਨਾ ਕਰੀ, ਤੂੰ ਕਰ ਦਿੱਤੇ, ਹਾਂ ਹੁਣ ਮੈਂ ਨਹੀਂ ਕਰ ਲੈਣਾ। ਉਹਦੇ ਮਹਿਲਾਂ ਦੇ ਵਿੱਚ ਸਾਇਰਨ ਟਲ ਸੀ ਉਸ ਜ਼ਮਾਨੇ 'ਚ, ਉਹਨੇ ਟਲ ਫੜਕਾਇਆ, ਆਸੇ ਪਾਸੇ ਸਿਪਾਹੀ ਭੱਜੇ ਆਏ, ਕਹਿੰਦੇ ਹੋਰ ਸੱਦ। ਜਦੋਂ ਹੋਰ ਸੱਦੇ, ਉਹਨੇ ਕਟਾਰ ਕੱਢ ਕੇ ਸਾਹਿਬਜ਼ਾਦਿਆਂ ਦੇ ਵਿਰਾਗ ਵਿੱਚ ਆਪਣੇ ਮਾਰ ਕੇ ਸਾਹਿਬਜ਼ਾਦਿਆਂ ਦੇ ਵਿਰਾਗ ਦੇ ਵਿੱਚ ਪ੍ਰਾਣ ਜਿਹੜੇ ਸੀ ਤਿਆਗ ਦਿੱਤੇ ਸੀ ਅਤੇ ਉਹ ਸਦਾ ਲਈ ਅਮਰ ਹੋ ਗਈ। ਜਿੱਦਣ ਨਿੱਕੀਆਂ ਜਿੰਦਿਆਂ ਵੱਡੇ ਸਾਕਿਆ ਸਾਹਿਬ ਬਿਆਨ ਕੀਤਾ ਜਾਏ, ਅਖੀਰ ਦੇ ਉੱਤੇ ਉਹਦਾ ਵੀ ਜ਼ਿਕਰ ਆਏਗਾ ਕਿ ਜਿਹਨੇ ਸਾਹਿਬਜ਼ਾਦਿਆਂ ਦੇ ਵਿਰਾਗ ਦੇ ਵਿੱਚ, ਲੇਕਿਨ ਕਾਰਨ ਕਿ ਗੁਰੂ ਕੀ ਜਿਹੜੀ ਇੱਕ ਘੜੀ ਦੋ ਘੜੀ ਉਹਨੂੰ ਸੰਗਤ, ਉਸ ਸੰਗਤ ਨੇ ਉਹਨੂੰ ਦੁਨੀਆਂ ਦੇ ਵਿੱਚ ਅਮਰ ਕਰ ਦਿੱਤਾ। ਜਦੋਂ ਨੂਰਾ ਮਾਹੀ ਸਾਹਿਬਜ਼ਾਦਿਆਂ ਦੀ ਖਬਰ ਲੈ ਗਿਆ ਅਤੇ ਜਦੋਂ ਉਹਨੇ ਸਾਹਿਬਜ਼ਾਦੇ ਬਾਬਤ ਦੱਸਿਆ, ਵੈਸੇ ਇਤਿਹਾਸ ਕਹਿੰਦਾ ਕਿ ਉਹਦੇ ਕੋਲ ਬੋਲਿਆ ਨਹੀਂ ਜਾਂਦਾ ਸੀ, ਕਈ ਸੱਜਣ ਨੇ ਬਹੁਤ ਸੋਹਣਾ ਸੁੰਦਰ ਲਿਖਿਆ ਉਸ ਵੇਲੇ ਦਾ ਹਾਲ, ਕਿ ਸੀਸ ਚਰਨਾਂ 'ਤੇ ਰੱਖਿਆ ਹੰਝੂਆਂ ਦਾ ਮੀਂਹ ਵਸਿਆ, ਨੂਰੇ ਕੋਲੋਂ ਨਾ ਜਾਵੇ ਦੱਸਿਆ ਲਾਲਾਂ ਦਾ ਜੋ ਹਾਲ ਸੀ। ਲੇਕਿਨ ਜਿਹੜੇ ਉਹ ਹੰਝੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਚਰਨਾਂ 'ਤੇ ਪੈ ਰਹੇ ਸੀ ਨਾ, ਉਹ ਦੱਸ ਰਹੇ ਸੀ ਕਿ ਤੇਰੇ ਛੋਟੇ ਲਾਲ ਸ਼ਹੀਦ ਹੋ ਗਿਆ। ਇਹਦੇ ਵਿੱਚ ਅੱਗੇ ਜਾ ਕੇ ਆਊਗਾ, ਫਿਰ ਉਹ ਸਰਹੰਦ ਨੂੰ ਬਿਆਨ ਕਰਦਾ ਕਰਦਾ ਉੱਥੇ ਪਹੁੰਚਦਾ ਹੈ ਕਿ ਜੈਨਾ ਬੇਗਮ ਦਾ ਵਿਰਾਗ ਕਰ ਗਈ ਦੁਨੀਆਂ ਤੋਂ ਤਿਆਗ, ਮਾਰ ਕੇ ਕਟਾਰ ਤੇਰੇ ਲਾਲਾਂ ਦੇ ਪਿਆਰ। ਨਾਮੀ ਬੰਦੇ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਉਹਨੂੰ ਮੌਤ ਦਾ ਡਰ ਨਹੀਂ ਲੱਗਦਾ। ਸਾਹਿਬ ਜੀ ਨੇ ਫਰਮਾਇਆ ਤੂੰ ਗੁਰੂ ਕੋਲ ਆਇਆ, ਤੂੰ ਗੁਰੂ ਨਾਲ ਮਿੱਤਰਤਾ ਕੀਤੀ, ਗੁਰੂ ਨੇ ਸਭ ਤੋਂ ਉੱਤਮ ਵਸਤੂ ਤੈਨੂੰ ਦੇਣੀ ਹੈ, ਨਾਮ, ਜਿਹਦੇ ਨਾਲ ਤੇਰਾ ਸੰਯੋਗ ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੈ ਉਹਦਾ ਮਿਲਾਪ ਹੋਇਆ, ਔਰ ਉਹਦੇ ਨਾਲ ਇਹ ਲੋਕੈ ਸੁੱਖ ਪਾਇਆ ਐਸ ਲੋਕ ਦੇ ਵਿੱਚ। ਤੈਨੂੰ ਐਸ ਲੋਕ ਦੇ ਵਿੱਚ ਹੁਣ ਦੁੱਖ ਜਿਹੜਾ ਉਹ ਨਹੀਂ ਵਿਆਪੇਗਾ। ਇਹ ਹੋ ਸਕਦਾ ਹੈ ਕਿ ਦੁੱਖ ਦੇਣ ਦਾ ਯਤਨ ਕਰੇ ਕੋਈ, ਪਰ ਦੁੱਖ ਵਿਆਪੇਗਾ ਨਹੀਂ। ਜਿਸ ਧਰਮ ਰਾਜ ਤੋਂ ਦੁਨੀਆਂ ਡਰਦੀ ਹੈ, ਰਿਸ਼ੀ ਮੁਨੀ ਪੈਗੰਬਰ ਡਰਦੇ ਆ, ਕਹਿੰਦੇ ਉਹ ਧਰਮ ਰਾਜ ਤੇਰੇ ਨੇੜੇ ਵੀ ਨਹੀਂ ਆਏ। ਇਹ ਲੋਕੈ ਸੁੱਖ ਪਾਇਆ ਨਹੀਂ ਭੇਟ ਧਰਮ ਰਾਜ, ਲੇਖਾ ਤੇ ਕੀ ਕਰਨਾ, ਤੇਰਾ ਮਲਾਪ ਹੀ ਨਹੀਂ ਹੈਗਾ, ਤੈਨੂੰ ਲੇਖਾ ਉਹਨੇ ਕੀ ਪੁੱਛਿਆ, ਫਿਰ ਤੂੰ ਕਿੱਥੇ ਜਾਏਗਾ। ਹਰ ਦਰਗ ਹੈ ਸੋਭਾਵੰਤ, ਤੂੰ ਉਸ ਮਾਲਕ ਦੇ ਘਰ ਉਹਦੀ ਦਰਗਾਹ 'ਚ ਜਿੱਥੇ ਉਹ ਵਾਹਿਗੁਰੂ ਅਕਾਲ ਪੁਰਖ ਬੈਠਾ ਹੋਇਆ। ਇੱਕ ਉਸ ਵਾਹਿਗੁਰੂ ਦੇ ਆਪਾਂ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ, ਜਾਂ ਇੱਕ ਸਤਿਗੁਰ ਸਾਹਿਬ ਬਚਨ ਪੜ੍ਹਦੇ ਹਾਂ, ਘਟ ਘਟ ਮੇ ਹਰ ਜੂ ਵਸੇ ਸੰਤਨ ਕਿਹੋ ਪੁਕਾਰ। ਲੇਕਿਨ ਇੱਕ ਬਚਨ ਸਤਿਗੁਰ ਸਾਹਿਬ ਨੇ ਲਿਖਿਆ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇ, ਜਿੱਥੇ ਉਹ ਵੱਖਰਾ ਵੇਖ ਕੇ ਇਹ ਸਾਰੀ ਖੇਡ ਨੂੰ ਵੇਖ ਰਿਹਾ ਹੈ, ਉਸ ਦਰਗਾਹ 'ਚ ਤੂੰ ਸੋਭਾ ਨਾ ਜਾਏਗਾ। ਔਰ ਉਹਦੇ ਬਾਅਦ ਤੇਰਾ ਵਿਛੋੜਾ ਨਹੀਂ, ਫਿਰ ਤੇਰਾ ਜੰਮਣਾ ਮਰਨਾ। ਹਰ ਦਰਗਹਿ ਸੋਭਾਵੰਤ ਫੁਨ ਗਰਭ ਨਾਹੀਂ ਬਸੰਤ, ਫਿਰ ਤੂੰ ਜੰਮਣ ਮਰਨ ਦੇ ਗੇੜ ਵਿੱਚ ਨਹੀਂ, ਫਿਰ ਤੂੰ ਉਹਦੇ ਵਿੱਚ ਇਉਂ ਸਮਾ ਜਾਵੇਂ ਜਿਵੇਂ ਸਤਿਗੁਰੂ ਹੈ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਰ ਕਿਹਦਾ ਸਦਕਾ? ਨਾਮ ਦਾ ਸਦਕਾ, ਕਿਉਂਕਿ ਇਸ ਫੁਰਮਾਨ ਦੀ ਰਹਾਉ ਦੀ ਪੁੰਜ ਧੁਰਾ ਹੈ, ਉਹ ਇਹ ਆ ਵੀ ਕਰ ਕਿਰਪਾ ਦੀਨੋ ਹਰਨਾਮਾ, ਉਹਨੇ ਤੈਨੂੰ ਨਾਮ ਦਿੱਤਾ ਹੈ ਜਿਹਦੇ ਨਾਲ ਤੈਨੂੰ ਪੂਰਵ ਸੰਯੋਗ ਮਲਾਈ, ਤੇਰਾ ਪਹਿਲਾ ਸੰਯੋਗ ਉਹਨੇ ਮਿਲਾ ਦਿੱਤਾ। ਇੱਕ ਹੁੰਦੇ ਭਾਗਾਂ ਵਾਲੇ, ਸ੍ਰੇਸ਼ਟ ਭਾਗਾਂ ਵਾਲੇ, ਉਹ ਫਿਰ ਤੇਰਾ ਨਾਮ ਦੇ ਨਾਲ ਚਿੱਤ ਲੱਗ ਗਿਆ। ਜਦੋਂ ਤੂੰ ਉਹਦੇ ਕੋਲ ਤੂੰ ਨਾਮ ਦਿੱਤਾ, ਹੁਣ ਤੇਰਾ ਚਿੱਤ ਲੱਗ ਗਿਆ, ਹੁਣ ਤੂੰ ਸ੍ਰੇਸ਼ਟ ਭਾਗਾ ਵਾ। ਗੁਰ ਕੈ ਚਰਨ ਚਿੱਤ ਲਾਗਾ, ਧਨ ਧਨ ਸੰਯੋਗ ਸਭਾਗਾ, ਫਿਰ ਤੇਰਾ ਸੰਯੋਗ ਉਹ ਹੋ ਗਿਆ ਹੈ, ਉਹ ਸ੍ਰੇਸ਼ਟ ਭਾਗਾ ਵਾਲਾ। ਦੁਨੀਆਂ ਦੇ ਵਿੱਚ ਜਿਹੜੇ ਦੁਨਿਆਵੀ ਸੰਯੋਗ ਹੈ, ਹਰ ਧਰਮ 'ਚ ਕਿਸੇ ਕੋਲ ਵੀ ਇਹ ਕਿਰਪਾ ਨਹੀਂ ਰੇਬਰਦੀ ਹੈਗੀ ਕਿ ਜਿਹੜੇ ਸਾਡੇ ਦੁਨਿਆਵੀ ਅਨੰਦਕਾਰ ਸੰਯੋਗ ਨੇ ਇਹ ਗੁਰੂ ਚਰਨਾਂ ਦੇ ਵਿੱਚ ਹੋਣ। ਇਹ ਕਿਸੇ ਕੋਲ ਵੀ ਧਰਮ ਦੇ ਵਿੱਚ ਨਹੀਂ ਹੈਗੇ, ਨਾ ਹਿੰਦੂ ਧਰਮ 'ਚ, ਨਾ ਇਸਲਾਮ 'ਚ, ਨਾ ਇਸਾਈਅਤ ਵਿੱਚ। ਤੇਰੇ ਉਹ ਸੰਯੋਗ ਵੀ, ਕਿਉਂਕਿ ਸਾਡੇ ਉਹ ਸੰਯੋਗ ਵੀ ਜਿਹੜੇ ਹੁੰਦੇ ਆ ਉਹ ਵੀ ਅਨੰਦਕਾਰ ਦੇ ਨਾਮ ਨਾਲ ਹੀ ਹੁੰਦੇ, ਬਲਕਿ ਸਾਡਾ ਹਰ ਸੰਸਕਾਰ ਜਿਹੜਾ ਹੈ, ਸਾਡਾ ਜਨਮ ਸੰਸਕਾਰ ਹੋਵੇ, ਸਾਡਾ ਵਿੱਦਿਆ ਸੰਸਕਾਰ ਹੋਵੇ, ਸਾਡਾ ਆਨੰਦ ਸੰਸਕਾਰ ਹੋਵੇ, ਸਾਡਾ ਅੰਤਮ ਸੰਸਕਾਰ ਹੋਵੇ। ਹਰ ਇੱਕ ਸਾਡੇ ਨਾਮ ਰੱਖਿਆ, ਨਾਮ ਤੋਂ ਬਿਨਾਂ ਸਾਡੇ ਘਰ ਦੂਜੀ ਗੱਲ ਹੀ ਨਹੀਂ ਹੈ। ਗੁਰ ਕੇ ਚਰਨ ਚਿਤ ਲਾਗਾ, ਧਨ ਧਨ ਸੰਯੋਗ ਸੁਭਾਗਾ। ਜੋ ਤੇਰਾ ਉਸ ਵਾਹਿਗੁਰੂ ਅਕਾਲ ਪੁਰਖ ਸੰਯੋਗ ਬਣਿਆ, ਫਿਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਤੇਰਾ ਲੇਖਾ ਸੀ, ਜਿਹੜੇ ਤੇਰੇ ਕਰਮ ਰੂਪ ਸੀ, ਦੁਨੀਆਂ ਵਿੱਚ ਕਿਸੇ ਨੇ ਨਹੀਂ ਕੱਟੇ, ਕੋਈ ਕਿੱਡਾ ਵੱਡਾ ਵੀ ਹੋਵੇ, ਉਹਨਾਂ ਕਿਹਾ ਭੋਗਣੇ ਪੈਣੇ। ਔਰ ਸੱਚ ਜਿਹਨੇ ਦੁਨੀਆਂ ਦੇ ਵਿੱਚ ਕਿਸੇ ਅਵਤਾਰ ਦੀ ਸੰਗਤ ਕੀਤੀ ਹੋਵੇ, ਕਿਸੇ ਪੈਗੰਬਰ ਦੀ ਸੰਗਤ ਕੀਤੀ ਹੋਵੇ, ਉਹਦਾ ਜਿਹੜਾ ਮਨ ਹੈ ਉਹ ਵਿਕਾਰਾਂ ਵੱਲੋਂ ਵੀ ਨਹੀਂ ਮੁੜਿਆ। ਸਤਿਗੁਰ ਸਾਹਿਬ ਦੀ ਇੱਕ ਪੰਕਤੀ ਹੈ, ਸਵੇਰੇ ਬਿਆਨ ਕੀਤੀ ਕਿ ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਸਵਾਮੀ ਕੌਣ ਸੀ? ਕ੍ਰਿਸ਼ਨ ਜੀ। ਉਹ ਕ੍ਰਿਸ਼ਨ ਜੀ ਦੀ ਹਾਜ਼ਰੀ ਚ ਰਹਿੰਦੇ ਆ, ਲੇਕਿਨ ਇਹ ਕਿਰਪਾ ਨਹੀਂ ਹੋਈ ਕਿ ਉਹਨਾਂ ਦੇ ਅੰਦਰ ਇਹ ਬਿਰਤੀ ਬਣ ਜਾਏ ਕਿ ਅਸੀਂ ਜੂਆ ਨਹੀਂ ਖੇਡਣਾ। ਨਹੀਂ, ਉਹ ਜੂਆ ਖੇਡਿਆ, ਔਰ ਜੂਏ ਕਾਰਨ ਉਹ ਦ੍ਰੋਪਦੀ ਨੂੰ ਵਿਹਾਰ ਕੇ ਫਿਰ ਜਿਹੜਾ ਉਹਨਾਂ ਦਾ ਹਾਲ ਹੋਇਆ। ਪਰ ਜਦੋਂ ਸਿੱਖ ਦੀ ਕਿਰਪਾ ਹੋਈ, ਸਿੱਖ ਨੇ ਗੁਰੂ ਕੀ ਸੰਗਤ ਕੀਤੀ, ਉਹਨੂੰ ਜੁਆਰੀਆ ਜੂਆ ਛੱਡ ਕੇ ਇਹ ਧਰਮ ਦੇ ਰਸਤੇ ਤੁਰ ਪਿਆ, ਫਿਰ ਉਹਨੂੰ ਕੋਈ ਵਿਕਾਰ ਨਹੀਂ ਵਿਆਪਿਆ। ਸਹਿਜੇ ਸੰਤ ਕੀ ਧੂਰ ਮੇਰੇ ਕਿਲ ਵਿਖਲੱਥ, ਕਿ ਜਿਹੜੀ ਗੁਰੂ ਨੇ ਤੈਨੂੰ ਧੂੜ ਦਿੱਤੀ ਹੈ। ਹੁਣ ਗੁਰੂ ਕੀ ਧੂੜ ਜਿਹੜੀ ਹੈ ਨਾ, ਗੁਰੂ ਸ਼ਬਦ ਹੈ ਤੇ ਉਹਦਾ ਧੂੜ ਹੈ ਸ਼ਬਦ। ਜਿਹੜੀ ਜੋੜਿਆਂ ਦੀ ਸੇਵਾ ਹੈ ਉਹ ਜੋੜਿਆਂ ਦੀ ਸੇਵਾ ਬੜੀ ਉੱਤੇ, ਪਰ ਉਹ ਗੁਰੂ ਕੀ ਧੂੜ ਨਹੀਂ ਜੇ ਹੈ। ਗੁਰੂ ਕੀ ਧੂੜ ਜਿਹੜੀ ਹੈ ਉਹ ਗੁਰੂ ਕਾ ਸ਼ਬਦ ਹੈ। ਲਫ਼ਜ਼ ਫਿਰ ਇੱਥੇ ਸੰਤ ਕੀ ਹੈ, ਫਿਰ ਗੁਰੂ ਕੀ ਧੂੜ। ਸੰਤ ਕੀ ਧੂੜ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਮੇਰੇ ਸਗਲੇ ਲੱਥ। ਕਿਲ ਵਿਖ ਕਹੀ ਜਿਹੜੇ ਬੱਜਰ ਪਾਪ, ਜਿਹੜੇ ਬੜੇ ਵੱਡੇ ਗੁਨਾਹ ਕੀਤੇ ਹੋ, ਤੇ ਗੁਰੂ ਨੇ ਨਾਮ ਦਿੱਤਾ ਸੀ, ਨਾਮ ਦੀ ਧੂੜ ਜਿਹੜੀ ਸੀ ਮੇਰੇ ਮੱਥੇ ਤੇ ਲੱਗੀ, ਤੇ ਹੁਣ ਮੇਰਾ ਉਹ ਲੇਖਾ ਖਤਮ ਕਰਤਾ। ਗੁਰੂ ਨੇ ਕਿਹਾ ਨਹੀਂ, ਹੁਣ ਤੇਰਾ ਕੋਈ ਲੇਖਾ ਨਹੀਂ, ਹੁਣ ਤੇਰੇ ਮਨ ਨੂੰ ਟਿਕਾ ਵੀ ਬਖਸ਼ਦਾ। ਹੁਣ ਕੀ ਕਰਦਾ ਹੈ? ਹੁਣ ਗੁਰੂ ਕੀ ਸੇਵਾ ਹੈ, ਸਾਧ ਕੀ, ਸਾਧ ਦੇ ਕੇ ਫਿਰ ਕੀ ਹੈ ਗੁਰੂ ਕੀ। ਸਾਧ ਕੀ ਸੁਖ ਟਹਿਲ ਕਮਾਨੀ, ਟਹਿਲ ਸੇਵਾ। ਹੁਣ ਕਹਿੰਦਾ ਮੈਂ ਗੁਰੂ ਕੀ ਸੇਵਾ ਕਮਾ ਲਾਂ ਜਿੰਨੀ ਮੈਥੋਂ ਕਮਾਉਣ ਹੁੰਦੀ। ਹੁਣ ਗੁਰੂ ਕੀ ਸੇਵਾ, ਗੁਰੂ ਕੀ ਸੇਵਾ ਜਿਹੜੀ ਹੈ ਨਾ ਉਹ ਬੜੇ ਤਰੀਕਿਆਂ ਦੇ ਨਾਲ ਹੈ। ਗੁਰਦਰਬਾਰ ਵਿੱਚ ਵੀ ਸੇਵਾ ਹੈ, ਗਰੀਬ ਦਾ ਮੂੰਹ ਵੀ ਗੁਰੂ ਕੀ ਸੇਵਾ ਹੈ। ਔਰ ਗੁਰੂ ਦੀ ਖਾਤਰ ਲੋੜ ਪਏ ਅਤੇ ਉੱਥੇ ਆਪਣੀ ਜਾਨ ਵਾਰ ਦੇਣਾ, ਉਹ ਵੀ ਬਹੁਤ ਵੱਡੀ ਸੇਵਾ ਹੈ। ਤਬ ਤੇ ਹੋਏ ਮਨ ਸ਼ੁੱਧ ਪ੍ਰਣ, ਜਦੋਂ ਆਪਣੇ ਆਪ ਨੂੰ ਸੇਵਾ ਚਲਾਇਆ, ਜਿਹੜਾ ਮਨ ਭੱਜਾ ਫਿਰਦਾ ਸੀ, ਜਿਹੜੇ ਮਨ ਨੂੰ ਟਿਕਾ ਨਹੀਂ ਸੀ, ਮਨ ਮਾੜਾ ਸੋਚਦਾ ਸੀ, ਮਨ ਮਾੜਾ ਵੇਖਦਾ ਸੀ, ਹੁਣ ਉਹ ਮਨ ਪਵਿੱਤਰ ਹੋ ਗਿਆ। ਹੁਣ ਉਹਦੀ ਚਿਤਵਣੀ ਬੜੀ ਸ਼ੁੱਭ ਹੋ ਗਈ। ਹੁਣ ਉਹ ਚਿਤਵਣੀ ਕੀ ਹੈ? ਸ਼ੁਭ ਚਿੰਤਨ, ਗੋਬਿੰਦ ਰਮਨ, ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਹੁਣ ਨਾ ਹੀ ਮੰਗੂਗਾ, ਹੁਣ ਹੱਥ ਜੁੜੇਗਾ, ਕਰਤਾ ਹੈ ਮੇਰੇ ਵਾਹਿਗੁਰੂ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੂ ਦੇ ਆਪਣਾ ਨਾਮ। ਵੀ ਮੈਂ ਤੇਰੇ ਕੋਲ ਹੁਣ ਦੱਖਣਾ ਤੇਰੇ ਕੋਲ ਮੰਗਦਾ, ਪਰ ਦੱਖਣਾ ਦੇ ਵਿੱਚ ਮੰਗਦਾ ਕੀ ਹੈ ਕਿ ਮੈਨੂੰ ਆਪਣਾ ਜਿਹੜਾ ਨਾਮ ਹੈ ਉਹ ਦੇ। ਜਨ ਕਾ ਸਫਲ ਦਰਸ ਦੀਠਾ, ਨਾਮ ਪ੍ਰਭੂ ਕਾ ਘੱਟ ਘੱਟ ਉੱਠਾ। ਹੁਣ ਜਨ ਦੇ ਕੋਲ ਕਾਜ, ਫਿਰ ਅੱਗੇ ਵੀ ਜਨ ਦਾ ਅਰਥ ਗੁਰੂ। ਹੁਣ ਜਿਹੜਾ ਗੁਰੂ ਕਾ ਦਰਸ਼ਨ ਕੀਤਾ ਸੀ ਆ ਕੇ, ਉਹ ਤੇਰਾ ਸ੍ਰੇਸ਼ਟ ਫਲਾਂ ਵਾਲਾ। ਤੂੰ ਗੁਰੂ ਕਾ ਦੀਦਾਰ ਕੀਤਾ, ਗੁਰੂ ਕੇ ਦਰਸ਼ ਕੀਤੇ, ਔਰ ਸਿੱਖ ਨੂੰ ਰੋਜ਼ ਹੁਕਮ ਏ ਗੁਰ ਕਾ ਦਰਸ਼ ਨਿਤ ਉੱਠ ਕਰੇ। ਤੇ ਗੁਰੂ ਕੇ ਦਰਸ਼ਨਾਂ ਚ ਇੰਨੀ ਬਖਸ਼ਿਸ਼ ਏ ਕਿ ਗੁਰੂ ਕੇ ਦਰਸ਼ਨ ਹੀ ਜਨਮ ਮਰਨ ਮਿਟਾ ਦਿੰਦੇ। ਆਪਾਂ ਰੋਜ਼ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀ ਹੈ ਅਹਿਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਦੇ ਉਹਨਾਂ ਘੱਟਾਂ ਦੇ ਵਿੱਚ ਜਿਨ੍ਹਾਂ ਨੇ ਗੁਰੂ ਨਾਲ ਮਿੱਤਰਤਾ ਕੀਤੀ ਏ, ਗੁਰੂ ਛਬਦ ਚ ਪੈ ਗਏ ਆ, ਉਹਨਾਂ ਦੇ ਮਨ ਦੇ ਅੰਦਰ ਨਾਮ ਜਿਹੜਾ ਹੈ ਨਾ ਉਹ ਵੱਸ ਗਿਆ। ਜਿੰਨੇ ਚਿਰ ਗੁਰੂ ਕੀ ਚਰਨ ਸ਼ਰਨ ਚ ਆ ਕੇ ਆਪਾਂ ਸਮਰਪਿਤ ਨਹੀਂ ਕੀਤਾ, ਇਹ ਸਤਿਗੁਰ ਦੀ ਇਲਾਹੀ ਬਾਣੀ ਦਾ ਫੈਸਲਾ ਹੈ, ਉਨ ਚਿਰ ਨਾਮ ਸਦਕਾ ਦੁਨਿਆਵੀ ਜਾਤਾਂ ਲੈਸਣਾ, ਪਰ ਹਿਰਦੇ ਵਿੱਚ ਨਾਮ ਨਹੀਂ ਵੱਸ ਸਕਦਾ। ਇਹ ਨਹੀਂ ਹੋ ਸਕਦਾ ਕਿ ਤੂੰ ਆਰਾਮ ਕਰਨ ਫਰਮਾਵੇਂ, ਤੈਨੂੰ ਵਾਹਿਗੁਰੂ ਯਾਦ ਆਵੇ, ਇਹ ਨਹੀਂ ਹੋਏਗਾ। ਨਾਮ ਤੇਰੇ ਹਿਰਦੇ 'ਚ ਉਦੋਂ ਵਸੇਗਾ ਜਦੋਂ ਤੂੰ ਗੁਰੂ ਕੀ ਚਰਨ ਸ਼ਰਨ 'ਚ ਆਖਿਆ ਦਾਤਿਆ ਤੇਰੇ ਕੋਲ ਆ ਕੇ ਡਿੱਗ ਪਿਆ, ਹੁਣ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ, ਕਿਰਪਾ ਕਰੋ ਮੈਨੂੰ ਨਾਮ ਦੇ। ਜਿਹਨੂੰ ਗੁਰੂ ਨੇ ਨਾਮ ਦਿੱਤਾ ਉਹਦੇ ਹਿਰਦੇ 'ਚ ਨਾਮ ਵਸੇ। ਸਾਹਿਬ ਜੀ ਦਾ ਫੁਰਮਾਨ ਏ, ਇਹ ਵੀ ਰਹਾਉ ਦੀ ਪੰਚ ਉਸ ਫੁਰਮਾਨ ਦੀ, ਮਨ ਰੇ ਗੁਰਮੁਖ ਨਾਮ ਪਿਆ। ਗੁਰਮੁਖ ਨਾਮ ਜਿਹੜੇ ਗੁਰੂ ਕੋਲ ਦੀਖਿਆ ਲੈ ਲੈਣੀ, ਧੁਰ ਕਰਤੇ ਪੂਰਬ ਲਿਖਿਆ ਉਸ ਵਾਹਿਗੁਰੂ ਨੇ। ਇੱਥੇ ਪੂਰਬ ਦਾ ਅਰਥ ਹੈ ਕਿ ਸੰਸਾਰ ਸਾਜਣ ਤੋਂ ਪਹਿਲਾਂ ਧੁਰੋਂ ਲਿਖਿਆ ਹੈ, ਤੇ ਜਿਹੜਾ ਗੁਰੂ ਗੁਰੂ ਆ ਕੇ ਨਾਮ ਲਗਾ ਤੇ ਨਾ ਗੁਰਮਤ ਨਾਮ ਵਸਾਏ, ਉਹਦੇ ਹਿਰਦੇ 'ਚ ਗੁਰੂ ਕਾ ਨਾਮ ਜਿਹੜਾ ਦਿੱਤਾ ਉਸ ਅਕਾਲ ਪੁਰਖ ਦਾ, ਉਹ ਵਸੇਗਾ। ਉਹਨਾਂ ਫਿਰ ਸਾਰੀਆਂ ਘਟਾਂ ਵਿੱਚ ਨਾਮ ਪ੍ਰਭੂ ਕਾ ਘੱਟ ਘੱਟ ਉੱਠਾ। ਜਦੋਂ ਨਾਮ ਹਿਰਦੇ 'ਚ ਵਸਿਆ ਉਦੋਂ ਮਿਟਾਨੇ ਸਭ ਕਾਲ ਕਲੇਸ਼। ਆਮ ਬੰਦੇ ਦੇ ਕਹਿੰਦੇ ਕਲੇਸ਼ਾਂ ਕੋਈ ਗੱਲ ਨਹੀਂ ਸਾਰਿਆਂ ਦੇ ਹੈਗਾ, ਲੇਕਿਨ ਸਾਹਿਬ ਜੀ ਕਹਿੰਦੇ ਉੱਥੇ ਆ ਕੇ ਤੇਰੇ ਹਿਰਦੇ ਦੇ ਵਿੱਚੋਂ ਜਿਹੜਾ ਕਲੇਸ਼ ਸੀ ਉਹ ਖਤਮ ਹੋ ਗਿਆ। ਬਾਬਾ ਫਰੀਦ ਜੀ ਨੇ ਇੱਕ ਬਚਨ ਫਰਮਾਇਆ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਜਿਵੇਂ ਜਦੋਂ ਵੇਖਿਆ ਉੱਚੀ ਅਵਸਥਾ, ਹਰ ਇੱਕ ਦੇ ਘਰੇ ਕਹਿੰਦੇ ਕਲੇਸ਼ ਹੈਗਾ ਸੀ, ਹਰ ਇੱਕ ਦੇ ਘਰੇ ਦੁੱਖ ਹੈਗਾ ਸੀ। ਧੰਨ ਗੁਰੂ ਅਰਜਨ ਸਾਹਿਬ ਨੇ ਅਗਲੇ ਪਾਸੇ ਇਸ ਸ਼ਲੋਕ ਦਾ ਵਿਸਥਾਰ ਕਰਤਾ ਵੀ ਕੋਈ ਇਹ ਨਾ ਸਮਝਦੇ ਕਿ ਬਾਬੇ ਫਰੀਦ ਦੇ ਘਰੇ ਦੁੱਖ ਹੈਗਾ ਸੀ, ਬਾਬੇ ਫਰੀਦ ਦੇ ਘਰੇ ਕਲੇਸ਼ ਹੈਗਾ ਸੀ। ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾ। ਇਹ ਧਰਤੀ ਬੜੇ ਰੰਗਾਂ ਦੀ, ਇਹ ਵਿਸ ਕਹਿੰਦੇ ਯਾਰ ਸੱਸੇ ਨੂੰ ਲੱਗੀਆਂ ਜੜੰਕਣਾ, ਉਹ ਉੜਿਆ ਸਵੇਰ ਉਲਾ ਕੁੱਲ ਆਲ ਵੀ ਸਾਰਾ ਯਾਰ ਦਾ ਭਰਿਆ ਹੋਇਆ। ਪਰ ਜੋ ਜਨ ਪੀਰ ਨਵਾਜਿਆ, ਪੀਰ ਦਾ ਅਰਥ ਗੁਰੂ, ਜਿਹੜਾ ਗੁਰੂ ਕੋਲ ਆਇਆ ਸਿਰ ਦੇ ਉੱਤੇ ਗੁਰੂ ਨੇ ਹੱਥ ਰੱਖ ਦਿੱਤਾ, ਤਿੰਨਾ ਆਂਚ ਨਾ ਲਾਗ, ਉਹਨੂੰ ਇਹ ਕਲੇਸ਼ ਦੀ ਭੂਰਾ ਵੀ ਲੇਸ ਨਹੀਂ ਲੱਗ, ਉਹਦੇ ਘਰੇ ਕਲੇਸ਼ ਨਹੀਂ ਆ ਸਕਦਾ, ਉਹਦੇ ਕਲੇਸ਼ ਸਾਰੇ ਮਿਟ ਗਏ। ਮਿਟਾਨੇ ਕੱਲ ਕਲੇਸ਼ ਜਹ ਤੇ ਉਪਜੇ ਤਹਿ ਪ੍ਰਵੇਸ਼, ਜਿੱਥੋਂ ਉਹ ਪੈਦਾ ਹੋਇਆ ਸੀ। ਮਾਂ ਪਿਓ ਸਾਧਨ ਸਾਡੇ ਆਉਣ ਦਾ, ਪੈਦਾ ਸੀ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਹੋਏ। ਤੇ ਕਬੀਰ ਸਾਹਿਬ ਨੇ ਫਰਮਾਇਆ ਸ਼ਲੋਕਾਂ ਦੇ ਵਿੱਚ ਕਿ ਜਿਹੜਾ ਇੱਥੇ ਪਹੁੰਚ ਗਿਆ ਉਹ ਕਿਹੋ ਜਿਹਾ ਹੈ। ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓਰ, ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ ਉਦੋਂ ਤੇਰੀ ਬਿਰਤੀ ਲੱਗੀ ਹੋਈ ਸੀ, ਉਦੋਂ ਤੈਨੂੰ ਸਰੀਰ ਦੀ ਵੀ ਸੋਚ ਹੀ ਨਹੀਂ ਸੀ। ਇਲਾਹੀ ਬਾਣੀ ਨੇ ਫਰਮਾਇਆ, ਮ੍ਰਿਤਕ ਪਿੰਡ ਪਦ ਮਦ ਨਾ ਅਹਿਨ ਇੱਕ ਅਗਿਆਨ ਸੁਣਾ, ਤੈਨੂੰ ਸਰੀਰ ਦੀ ਵੀ ਸੋਚੀ ਨਹੀਂ ਸੀ, ਤੇਰੀ ਏਡੀ ਲਿਵ ਲੱਗੀ ਹੋਈ ਸੀ। ਤੇ ਕਿ ਸਾਹਿਬ ਜੀ ਕਹਿੰਦੇ ਤੂੰ ਉੱਥੇ ਪਹੁੰਚ ਗਿਆ, ਮਿਟਾਨੇ ਸਭ ਕਲੇ ਕੱਲ ਕਲੇ ਜਹਿ ਤੇ ਉਪਜੇ ਤਹਿ ਪ੍ਰਵੇਸ਼, ਪ੍ਰਗਟੇ ਅਨੂਪ ਗੋਬਿੰਦ। ਜਿਹੜਾ ਸਾਡੀ ਮਾਨਸ ਜ਼ਿੰਦਗੀ ਪਾਉਣ ਦਾ ਮਨੋਰਥ ਹੈ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਜਿਹੜੀ ਇਹ ਸਾਡੀ ਉਸ ਵਾਹਿਗੁਰੂ ਅਕਾਲ ਪੁਰਖ ਮਿਲਣ ਦੀ ਵਾਰੀ ਸੀ, ਨਹੀਂ ਤੇਰਾ ਹੁਣ ਉਹ ਵਾਹਿਗੁਰੂ ਅਕਾਲ ਪੁਰਖ ਪ੍ਰਤੱਖ ਤੌਰ ਤੇ ਤੈਨੂੰ ਆ ਕੇ ਮਿਲਿਆ, ਤੇਰਾ ਮਲਾਪ ਹੋ ਗਿਆ। ਪ੍ਰਭ ਪੂਰੇ ਨਾਨਕ ਬਖਸ਼ਿੰਦ, ਉਸ ਵਾਹਿਗੁਰੂ ਨੇ ਆਖਿਆ ਆ ਹੁਣ ਮੇਰੇ ਘਰ ਆਇਆ, ਮੈਂ ਤੈਨੂੰ ਬਖਸ਼ ਲਿਆ। ਜਿਹਨੂੰ ਉਹਨੇ ਬਖਸ਼ ਲਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੇ ਇੱਕ ਇਲਾਹੀ ਫਰਮਾਨ ਦੀ ਸੰਖੇਪ 'ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਦੀਵਾਨ ਵਿੱਚ ਆਪ ਸੰਗਤ ਨੂੰ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਵਾਹ ਹੁਣ ਸਭ ਸੰਗਤਾਂ ਨਾਮ ਸਿਮਰਨ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Wah, Guru.

0: ਖਾਲਸਾ ਵਾਹਿਗੁਰੂ ਤੂੰ ਠਾਕੁਰ
1: ਕਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ

ਸਮੇ ਪ੍ਰਥਮ ਗਤਿ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰੁਣਾ ਨਿਧਿਆਵੇ ਧਾਏ ਸਭ ਥਾਂ ਹੋਏ ਸਹਾਏ। ਦਸਵੇਂ ਪਾਤਸ਼ਾਹ

ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਇਸਤਰੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖਣੀਆਂ ਤੇ ਚੜੇ ਤਾਨਾਰਿਆਂ ਨਾਲ ਚਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ, ਪ੍ਰਥਮੇ ਸੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤਿਆਂ।

ਸਤਿਕਾਰ ਦੀਆਂ ਪਿਆਰੀਆਂ ਸੰਗਤਾਂ ਨੇ ਸ਼ਾਮਾਂ ਵੇਲੇ ਦਾਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਪਦੀ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਸਿਮਰਨ ਹੋਇਆ ਗੁਰੂ ਪਾਤਸ਼ਾਹ ਜੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਪਾਤਸ਼ਾਹ ਜੀ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਜਾਨ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਦੇਹ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ ਬਾਣੀ ਬਾਣੇ ਨਾਲ ਬਣ ਆਵੇ ਸੁਆਸਾਂ ਕੇ ਸਰਲ ਸਿੱਖੀ ਬਖਸ਼ਿਸ਼ ਕਰਨਾ ਜੀਓ ਬੱਚਿਆਂ ਨੂੰ ਉੱਚੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਜੀਓ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਦੇ ਰਸਨ ਲੈ ਕੇ ਹੋਵੇ

ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਵਾਸਤੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਮੁਸ਼ਕਲਾਂ 'ਚੋਂ ਦੂਰ ਕਰੋ, ਸਮੱਸਿਆਵਾਂ ਦਾ ਹੱਲ ਆਪ ਬਖਸ਼ਿਸ਼ ਕਰੋ ਪਾਤਸ਼ਾਹ ਜੀ। ਸਰਦਾਰ ਪੂਰਨ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ, ਦੇਹਰੁਖਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀਓ। ਦਿਲਪ੍ਰੀਤ ਸਿੰਘ ਦੇ ਰਹਿੰਦੇ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣਾ, ਹਰ ਮੈਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਸਿਰ 'ਤੇ ਮਿਹਰ ਭਰਿਆ ਹੱਥ ਤੰਦਰੁਸਤੀ ਦੇਹਰੁਖਤੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਹਰਜੋਤ ਕੌਰ ਨੂੰ ਸੰਪੂਰਨ ਦੇਹਰੁਖਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਰ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੋਰਠ ਮਹਿਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾਂ ਕੀ ਸੇਵਨਾ ਬਿਰਥੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਦੀਨ ਦਰਦ ਦੁਖ ਭੰਜਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੂਝੀਐ, ਜਾਂ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਗੁਰੂ ਸਾਹਿਬ ਦੇ ਅੰਗ 647, 648। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

ਸਾਹਿਬ ਮਿਥਿਆ ਸਰਮ ਪਰ ਨਿੰਦਾ ਸੁਣੈ ਮਿਥਿਆ ਪਰ ਧਰਮ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ

ਸਾਧਕ ਸੰਕ ਲੋਕਤ ਹਰੈ ਸਾਗ ਸੰਗ ਨਰਗ ਪਰ ਹਰੈ ਸਾਗ ਸੰਗ ਇਹਾ ਸੁਹੇਲਾ ਸਾ ਸੰਗ ਵਿਛਰ ਤਰ ਮੇਲਾ ਜੋ ਇੱਛਾ ਸੋਏ ਫਲ ਪਾਵੈ ਸਾਗ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੈ ਗੁਣ ਗਾਉ ਸਾਗ ਸੰਗ ਨਾ ਮਤੈ ਬਿਸਰੈ ਸਾਧ ਸੰਗ ਸਰਪਰ ਨਿਸਤਰਾਏ ਸਾਧਕ

ਕਿਹਾ ਤੇ ਤਾਂ ਸਭ ਕੁਛ ਲੈ ਜੋ ਤੁਸੀਂ ਪਾਵੇ ਸੋਈ ਕਰੇ ਅਨੁਦਾਨ ਵਿਖਿਆ ਮੇਰਾ ਜੇ ਜਨਤ ਆਪਣਾ ਬਚੇ ਭਰਮੇ ਭੁਲਾ ਦੇ ਦਿੱਤਾਵੇ ਨਿਵਕਮੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਵੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਦ ਸੁਨਾ ਆਵੈ ਤੇ ਤਤਕਾਲ ਦਸ ਭਗਤ ਆਵੈ ਜਾਂ ਕੋ

ਸੱਚ ਸਹਿ ਸਭ ਕਿੰਨਾ ਕੋਟ ਮਦਾ ਕਿੰਨਾ ਵਿਰਲੈ ਜਿੰਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਆ ਪਾਰਿਆ ਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ।

ਜਿਸ ਪ੍ਰਭੂ ਆਪਣਾ ਕਿਰਪਾ ਕਰੇ ਸੋ ਸਵੇ ਕੋ ਕਿਸ ਤੇ ਡਰਾਏ ਦੈਸਾ ਸਤ ਸਦ ਸਾਹਿਬ ਆਪਣੇ ਘਰ ਨੇ ਆਪ ਸਮਾਇਆ ਸੋ ਦਸੋ ਦਸੋ ਦੱਤ ਸਿਧਿਆ ਗੁਰਪ੍ਰਸਾਦ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈਆ ਸੋਲ ਨੇ ਕਿ ਜਨਮੈ ਨੇ ਕਿਛ ਮਰੇ ਆਪਣੇ ਚਲਤਾ ਆਪ ਹੀ ਕਰਾਏ ਆਮਨ ਜਾਨ ਦਸ ਚੰਦਰ ਸਾਗਿਆ ਕਰ

ਆਪੇ ਮੇਲ ਲੈ ਕਿਰਪਾਲ ਗੁਰ ਕਾ ਸਾਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਸ ਪਾਵੈ ਬਿਸਰਾਮ ਨਾਨਕ ਤਨ ਪੁਰਖੋ ਉੱਤਮ ਕਰ ਮਾਨ ਜੋ ਕਰੇ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਵਾਯੋ ਵੈ ਸੋਏ ਕਰਨੇ ਹਰ ਪਛਾਣ ਸੋਏ ਪ੍ਰਭ ਕੇ ਅਗੇ ਜਨ ਮਿਠ ਲਗਾਨਾ ਜੈਸਾ ਸਤ ਐਸਾ ਦੁਸ਼ਟ

ਆਪਣੇ ਦਿਨ ਕਾ ਪਰਦਾ ਟਾਕੇ, ਆਪਣੇ ਸੇਵਕੇ ਸਿਰ ਪਰ ਰੱਖੇ, ਆਪਣੇ ਦਾਸ ਕੋ ਦੇਹ ਬਿਠਾਈ, ਆਪਣੇ ਸੇਵਕਾ ਨਾਮ ਜਪਾਈ, ਆਪਣੇ ਸੇਵਕੀ ਆਪਦ ਰੱਖੇ, ਤਾਂ ਕਿ ਕਦਮ ਕੋ ਨਾ ਲਾਖੇ, ਪ੍ਰਕਾ ਸੇਵਕੋ ਨਾ ਪਹੁੰਚੇ, ਪ੍ਰਕਾ ਸੇਵਕੋ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ ਨਾ ਨੇ ਸੋ ਸੇਵੇ ਦਾ ਦਿਸ ਬਿਠਾਇਆ, ਨਿੱਕੇ ਗਿਰੇ ਮੈਂ ਕਦ ਰੱਖੇ, ਬਸੁਮ ਕਰੇ ਲਸਕਰ ਕੋਟ ਲਾਖਾਏ, ਜਿਸ ਕਾ ਸਾਧਨ ਕੱਢ ਤਾਰ ਤਾਂ ਕੋ ਰੱਖਤ ਦੇ ਕਰ ਹਾਰ ਮਾਨਸ, ਜਤਨ ਕਰਤ ਪੋ ਭਾਰ ਤਿਸ ਕੇ ਕਰਤ ਬਿਰਥ ਦਾਦ ਮਾਰਨ ਰੱਖੇ, ਵਰਨਾ ਕੋਈ ਸਰਬ ਜੀਆਂ ਕਾ ਰੱਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿੰਡਾਣੀ ਬਾਰ ਬਾਰ ਬਾਰ ਪ੍ਰਭ ਜਪੇ ਪੀ ਅਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜੰਗੁਰ ਉਪਾਇ।

ਸਿੱਖ ਕੀ ਗੁਰਦੁਰ ਮਤ ਮਨ ਹਰਿਆ ਗੁਰਬਚਨੀ ਅਰ ਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਗੁਰ ਸਿੱਖੋ ਨਾਮ ਦੰਦੇ ਗੁਰ ਕਾ ਸਿੱਖ ਉਡਭਾਗੀ ਹੈ ਸਤਿਗੁਰ ਸਿੱਖਾ ਹਰ ਪਲ ਸੁਵਾਰੇ ਨਾਨਕ ਸਗੁਰ ਨਾਨਕ ਸਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮੈਸਾ ਹੈ ਆਪਸ ਕੋ ਕਰ ਕੱਛ ਨਾ ਜਨਾ।

ਕੋਇ ਜਾ ਕਰੇ ਦਬ ਸੇ ਹਰ ਸੋਇ ਕਲਤਾ ਤੇ ਡੰਡਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਵਨ ਸੇ ਪੂਰਨ ਹੋਇ ਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਦੈਵ ਸੇਵਨ ਸਿਖੋ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਕਾਇ ਜਨ ਸਾਚਾ ਜਨਮ ਰੇ ਸੁਖਾ ਚੁਕ

ਜਾ ਜੀਵਨ ਜੀਆ ਸੋ ਕਿਉਂ ਵਿਸਰਾ ਜੀ ਅਗਰ ਮੈਂ ਰਾਖੇ ਗੁਰਪ੍ਰਸਾਦ ਕਹੋ ਬਿਰਲਾ ਲੱਖ ਹੈ ਸੋ ਕਿਉਂ ਵਿਸਰਾ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਡ ਗੁਰਪੁਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ ਸਾਇਨ ਸੰਤ ਕਰੋ ਏ ਕਾਮ ਅੰਤਿਆ ਜਪੋਰ ਨਾਮ ਸਿਮਰ ਸਿਮਰ ਸਿਮਰ ਸੁ ਪਾਵੋ ਆਪ ਜਪੋ ਬਰਾ ਨਾਮ ਜਪਾਓ ਭਗਤ ਪਾਏ ਦਰਿਆ ਸੰਸਾਰ ਬਿਨ ਭਗਤੀ ਤਨ ਹੋ ਸਿਸ਼ਾਰ

ਤੂੰ ਤੇ ਬਿਨ ਨਹੀਂ ਕਿਥੋਏ ਆਪਣੇ ਸੋ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਦਿਨ ਪਾਏ ਸੋ ਸਮੁੰਦਰ ਸੀਤਲ ਕਵਿਤਾ ਨਾਨਕ ਸੁਲ ਸਿਤ ਕਰ ਦਿੱਤਾ ਜੀ ਜਿੰਦਰ ਸਭ ਤਾਂ ਕੇ ਹਰ ਦੀਨ ਦਇਆਲ ਨਾਥ ਕੋ ਨਾਥ ਜਿਸ ਰਾਖੇ ਤਤ ਕੋਈ ਨਾ ਮਾਰੇ ਸੋ ਮੋਹ ਜਿਸ ਮਨ ਵਿਸਾਰੇ ਤੇ ਸਜ਼ਰ ਕਾਂ ਕੋ ਜਾਏ ਸਭ

ਕਹਿਣਾ ਹੈ ਤਿਸ ਕੀ ਆਸ ਨਾ ਵਿਰਤੇ ਜਾਏ। ਸੇਵਕੋ ਸੇਵਾ ਬਨਿਆਈ ਹੁਕਮ ਬੁਝ ਪਰਮ ਪਦ ਪਾਈ ਸੇ ਉੱਪਰ ਨਹੀਂ ਵਿਚਾਰ ਜਾਂ ਕਿ ਮਨ ਸੇ ਅੰਦਰ ਅੰਕਾਰ ਬੰਧਨ ਤੁਰ ਪੈ ਨਿਰਵੈਰ ਅੰਦਰ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕਾਰ ਪ੍ਰਭਾਵ ਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰ ਪਰਮਾਨੰਦ ਰਾਮ ਨਾਮ ਤਾ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬੰਧਨ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਹਾਓ ਆਠ ਪੈਰ ਪਾ ਵੇਖੋ ਨੇਰਾ ਮਿਟਿਆ ਗਿਆਨ ਮਨ ਸੇ ਅੰਧੇਰਾ ਸੁਣ ਉਪਦੇਸ ਦੇ ਵਸਾਓ ਮਨ ਛੇ ਨਾਨਕ ਫਲ ਪਾਓ ਹਲ ਪਰ ਦੁਲੇ ਸਵਾਰ ਰਾਮ ਨਾਮ ਅੰਤਰ ਧਾਰ ਪੂਰੇ ਗੁਰ ਕੇ ਪੂਰੇ ਲਿਖਿਆ ਜਿਸ ਮਨ ਵਸੇ ਤੋ ਸਾਜ ਪ੍ਰਖਿਆ ਮੰਦਰ ਨਾਮ ਜਪੋ ਲਿਵ ਲਾਏ ਦੁਖ ਧਰਮ ਤੇ ਪਹੁੰਚਾਏ ਸੱਚ ਵਪਾਰ ਕਰੋ ਵਪਾਰ ਇੱਧਰ ਕਾ ਨਿ ਖੇਪ ਤੁਮਾਰੇ ਕਾਟ ਗੁਰ ਖਮਰ ਮਾਏ ਨਾਨਕ ਬਹੁ ਨਯਾ ਬਹਿ ਜਾਏ ਤਿਸ ਤੇ ਦੁਰਗਾਂ ਕੋ ਦਾਇ ਬਰੇ ਰੱਖ ਨਾਰ ਤੈ ਨਿਰਭਉ ਜਪੈ ਸਗਲ ਪਵ ਮਿਟੈ ਪ੍ਰਭ ਕਿਰਪਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ।

ਜਿਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ, ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੇ ਹੈ।

ਨਾ ਸਕਦ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹਿਜੈ ਕੋੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਤੰਤਰੰ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਨਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰਗ।

ਪਰੇ ਹਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸ ਬਾਤ ਗਜਾਨ ਕੇ ਮਾਰ ਮਲਈਆ ਗਾਲੇ ਗੜਾਣ ਕੇ ਤੋਲ ਨਿਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਹਿਬ ਸਨੀ ਸਭ ਕੋ ਸਿਰ ਨਾਇਕ ਜਾਤ ਕਨੇਕ ਸੋ ਏਕ ਦਿਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ ਭਵਿੱਖ

ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਲ ਵਾਰੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ 24 ਤਰੀਕ ਸ਼ਾਮ ਨੂੰ 3 ਵਜੇ ਦੇ ਕਰੀਬ। ਸੋ ਸਭ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਆਪਣੇ ਜੋ ਸ੍ਰੀ ਸਹਿਜ ਪਾਠ ਹਨ ਉਹ ਸੰਪੂਰਨ ਕਰ ਲੈਣੇ, ਉਦਣ ਸ਼ਾਮ ਨੂੰ ਗੁਰੂ ਘਰ ਭੋਗ ਪੈਣਗੇ। 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਅਤੇ ਆਪਣੇ ਕੋਲ ਜੋ ਪਿਛਲੇ ਸ਼ੁੱਕਰਵਾਰ ਤੋਂ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹਨ। ਸੋ ਆਪ ਸੰਗਤਾਂ ਨੂੰ ਸ਼ਾਮ ਦੇ ਸਮੇਂ ਜੋ ਕਥਾ ਸਰਵਣ ਕਰਵਾ ਰਹੇ ਹਨ, 3 ਦੀਵਾਨ ਉਹਨਾਂ ਦੇ ਬਾਕੀ ਹਨ। ਸ਼ਾਮ ਨੂੰ 8:15 ਵਜੇ ਤੋਂ ਲੈ ਕੇ 9:15 ਵਜੇ ਤੱਕ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਫਰੀਮਾਉਣ ਤੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਆਪ ਜੀ ਨੂੰ ਆਸਾ ਜੀ ਕੇ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਭਾਈ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਆਏ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਆਓ ਤਿੰਨਾਂ ਪਾਸ ਅੱਜ ਦੇ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 647-48 ਅੰਕ ਦੇ ਉੱਤੇ ਸੋਰਠ ਕੀ ਵਾਰ ਵਿੱਚ

ਨਿਆਸਰਿਆਂ ਦੀ ਆਸਰੇ ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਅਤੇ ਰਹਿਮਤ ਉੱਲ ਨਿਹਮਤ ਉੱਲ ਰਾਜਕ ਉੱਲ ਅਨਾਥਾਨਾਥ ਰਾਜਯੋਗੀ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਬਖਸ਼ੇ ਹੈ, ਪੌੜੀ ਦੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਕੀਤੀ। ਜਦੋਂ ਵਾਰ ਹੋਵੇ ਤੇ ਜਿਹੜਾ ਉਸ ਵਾਰ ਵਾਲਾ ਫੁਰਮਾਨ ਹੁੰਦਾ ਹੈ, ਪੌੜੀ ਦੀ ਜਿਹੜੀ ਅਖੀਰਲੀ ਪੰਕਤੀ ਹੁੰਦੀ ਨਾ, ਉਹ ਉਹਦਾ ਕੇਂਦਰ ਹੁੰਦਾ, ਉਹਦਾ ਧੁਰਾ ਹੁੰਦਾ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੇ ਵਿੱਚ ਅਖੀਰਲੀ ਪੰਕਤੀ ਗੁਰ ਸਤਿਗੁਰ ਬੋਲਹੋ ਸਾਹਿਬ ਗੁਰ ਆਖ ਗੁਰੂ ਜੀਵਾਈ ਵੀ ਕੁੱਲ ਆਲਮ ਨੂੰ ਹੁਕਮ ਹੈ। ਇਹ ਨਹੀਂ ਕਿ ਕਿਸੇ ਖਾਸ ਵਰਨ ਤੱਕ, ਮਜ਼ਹਬ ਤੱਕ, ਕਿਸੇ ਜਾਤ ਤੱਕ ਨਹੀਂ, ਸਾਰੇ ਉਹ ਸਦੀਵ ਕਾਲ ਸੱਚੇ ਪਾਤਸ਼ਾਹ ਦਿੱਤਾ ਹੋਇਆ ਨਾਮ ਜਿਹੜਾ ਗੁਰਮੰਤਰ ਹੈ। ਹੁਣ ਗੁਰਮੰਤਰ ਸਾਡਾ ਕੀ ਹੈ? ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ। ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਬੋਲੇਗਾ, ਗੁਰੂ ਤੇਰਾ ਜੀਵਨ ਬਣਾ ਦੇਗਾ, ਗੁਰੂ ਤੈਨੂੰ ਜਿਉਂਦਾ ਕਰ ਦੇਗਾ। ਹੁਣ ਬੰਦਾ ਕਹੇਗਾ ਮੈਂ ਤਾਂ ਜਿਉਂਦਾ ਵਾਂ, ਤੇਰਾ ਜਿਹੜਾ ਅੰਦਰ ਹੈ ਨਾ, ਤੇਰੇ ਅੰਦਰੋਂ ਸੱਚ ਮਰਿਆ ਹੋਇਆ, ਤੇਰੀ ਆਤਮਾ ਜਿਹੜੀ ਹੈ ਨਾ, ਉਹ ਭੁੱਖੀ ਮਰ ਗਈ ਹੋਈ, ਉਹਨੂੰ ਖੁਰਾਕ ਨਹੀਂ ਮਿਲ ਰਹੀ, ਇਸ ਵਾਸਤੇ ਤੂੰ ਮਰਿਆ ਹੋਇਆ ਨਿਸ਼ਾਨ। ਪਰ ਤਾਂ ਹੀ ਸਤਿਗੁਰ ਸਾਹਿਬ ਬਚਨ ਰਹਿਰਾਸ ਫਰਮਾਇਆ ਹੈ, ਆਖਾਂ ਜੀਵਾਂ ਵਿਸਰੈ ਮਰ ਜਾ। ਇਸ ਵਾਸਤੇ ਜਿਵੇਂ ਜਿਵੇਂ ਤੂੰ ਆਖੇਗਾ ਗੁਰੂ ਮ੍ਰਿਤਕ ਉਹ ਜੀਵਾਲਣ ਹਾਰ, ਤੇਰੇ ਅੰਦਰੋਂ ਸੱਚ ਦੀ ਜ਼ਮੀਰ, ਤੇਰੇ ਅੰਦਰੋਂ ਸੱਚ ਜਿਹੜਾ ਹੈ ਉਹ ਉਜਾਗਰ ਹੋਵੇਗਾ, ਤੂੰ ਅੰਦਰੋਂ ਆਤਮਕ ਤੌਰ ਤੇ ਜਾਗ ਜਾਏਗਾ। ਸਾਹਿਬ ਜੀ ਕਹਿੰਦੇ ਇਹਦੇ ਨਾਲ ਕੀ ਕਰ? ਸੇਵਾ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ। ਬਹੁਤ ਵਿਚਾਰਨ ਵਾਲੇ ਅਲਫਾਜ਼ ਨੇ ਕਿ ਜਿਹੜਾ ਤੇਰਾ ਮਨ ਹੈ ਨਾ ਉਹ ਹਾਥੀ ਹੈ, ਪਰ ਆਪਣੇ ਮਨ ਨੂੰ ਕਿਹੋ ਜਿਹਾ ਬਣਾ ਲੈ। ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਹੁਣ ਉਸ ਕੁੰਡੇ ਦੀ ਹਕੂਮਤ ਚੱਲ ਰਹੀ ਹੈ, ਪਰ ਕਿਵੇਂ ਚੱਲ ਰਹੀ ਹੈ? ਪਹਿਲਾਂ ਉਹ ਅੱਗ ਦੀ ਭੱਠੀ ਚ ਪੈ ਕੇ ਲਾਲ ਹੋਇਆ, ਆਰਨ ਭੱਠੀ ਨੂੰ ਕਹਿੰਦੇ, ਆਰਨ ਪਾ ਕੇ ਅੱਗ ਦੇ ਵਿੱਚ ਤਪਾਇਆ ਗਿਆ, ਜਿਹਨੂੰ ਸਤਿਗੁਰ ਸਾਹਿਬ ਜੀ ਨੇ ਜਪ ਜੀ ਸਾਹਿਬ ਸੁਣਾਇਆ, ਭਾਉ ਖੱਲਾ ਅਗਨ ਤਪ ਪਾ। ਜਿਹੜੇ ਉਹਦੇ ਭੈ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਇਸ ਆਪਣੇ ਮਨ ਨੂੰ ਪਾਕ ਉਹਦੇ ਵਿੱਚ ਲਾਲ ਕਰ, ਉਹਦੇ ਨਾਲ ਮੈਲ ਨਿਕਲ ਜਾਏਗੀ। ਫਿਰ ਉਹਦੀ ਘਾੜਤ ਕਰਨ ਵਾਸਤੇ ਅਹਿਰਨ ਜਿਉਂ ਸਿਰ ਦੇ,
ਇਹ ਬਹੁਤ ਵੱਡਾ ਭਾਰੀ ਲੋਹੇ ਦਾ ਵੱਟਾ ਜਿਹੜਾ ਟਿਕਿਆ ਹੁੰਦਾ, ਉਹਦੇ 'ਤੇ ਰੱਖ ਕੇ ਬਹੁਤ ਭਾਰੀ ਹਥੌੜਾ ਜਿਹਨੂੰ ਕਣ ਕਹਿ ਜਾਂਦੇ ਆ, ਉਹਦੀਆਂ ਸੱਟਾਂ ਦੇ ਨਾਲ ਇਸ ਲਾਲ ਹੋਏ ਨੂੰ ਇਕੱਠਾ ਕਰਦੇ। ਜਦੋਂ ਉਹ ਕੁੰਡਾ ਬਣ ਜਾਂਦਾ ਫਿਰ ਉਹਨੂੰ ਅੰਕਸ ਕਹਿੰਦੇ, ਵੀ ਅੰਕਸ। ਸਤਿਗੁਰ ਸਾਹਿਬ ਜੀ ਨੇ ਤਾਂ ਹੀ ਇੱਕ ਥਾਂ ਹੋਰ ਫਰਮਾਇਆ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਹੁਣ ਸੇਵਾ ਕਰਨੀ ਹੈ ਨਾ, ਤੇ ਸਿਰ ਉਹਨੂੰ ਸੌਂਪੀ, ਆਪਾਂ ਖਤਮ ਕਰਕੇ। ਇਹ ਨਾ ਆਖੀ ਕਿ ਮੈਂ ਸੇਵਾ ਕਰ ਰਿਹਾ। ਸ਼ਬਦ ਮਰੇ ਫਿਰ ਮਰੇ, ਸ਼ਬਦ ਮਰੇ ਤਾਂ ਸੇਵਾ ਪਏ ਸਭ ਥਾਂ। ਆਪਣੇ ਆਪ ਨੂੰ ਉਹਦੇ ਸ਼ਬਦ ਨਾਲ, ਇੱਕ ਤੇ ਤੂੰ ਇਹ ਨਹੀਂ ਕਰ ਨਾ ਕਰ, ਇੱਕ ਫਿਰ ਆਪਣੀ ਮਰਜ਼ੀ ਨਾ ਕਰ, ਮਨ ਦੀ ਮਤ ਨਾਲ, ਕਿਉਂਕਿ ਅੰਕਸ ਮਹਾਵਤ ਦੇ ਹੱਥ ਵਿੱਚ ਹੈ। ਮਹਾਵਤ ਅੰਕਸ ਨਾਲ ਹਾਥੀ ਨੂੰ ਇਸ਼ਾਰਾ ਕਰਦਾ ਹੈ, ਉੱਧਰ ਨੂੰ ਮੁੜਦਾ ਹੈ। ਆਪਣੇ ਆਪ ਨੂੰ ਗੁਰੂ ਦੇ ਹੱਥ ਵਿੱਚ ਕਰਦਾ, ਵੀ ਹੁਣ ਮੇਰੀ ਮਤ ਖਤਮ ਹੈ, ਹੁਣ ਜਿਵੇਂ ਗੁਰੂ ਕਹੇਗਾ ਮੈਂ ਉਵੇਂ ਕਰਦਾ। ਗੁਰ ਸਤਿਗੁਰ ਬੋਲੋ ਸਭ ਨਾਲ, ਸੇਵਾ ਕਰੀ ਤੇ ਨਾਲ ਗੱਲਾਂ ਨਹੀਂ ਕਰਨੀਆਂ। ਗੁਰ ਆਹ ਗੁਰੂ ਜਵਾਈਆਂ, ਉਧਰੋਂ ਸੇਵਾ ਕਰਦਾ ਹੋਵੇ ਉਧਰੋਂ ਨਾਲ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲਦਾ। ਸਹਿਜ ਜੀ ਦਾ ਇੱਕ ਹੋਰ ਫਰਮਾਨ ਹੈ, ਉਹਦੀ ਰਹਾਉ ਦੀ ਪੰਕਤੀ ਜਿਹੜੀ ਹੈ, ਸਫਲ ਸੇਵਾ ਗੋਪਾਲ ਰਾਏ, ਸਫਲ ਸ੍ਰੇਸ਼ਟ ਫਲ ਜ਼ਿੰਦਗੀ ਦਾ ਉਹ ਕਿੱਥੇ ਮਿਲਿਆ, ਗੋਪਾਲ ਰਾਏ ਜਿਹੜੇ ਉਹ ਵਾਹਿਗੁਰੂ ਅਕਾਲ ਪੁਰਖ ਦੇ ਇਸ ਧਰਤੀ ਦੇ ਜੀਵ ਨੇ, ਰਾਏ ਰਾਜਾ। ਕਰਨ ਕਰਾਵਣ ਹਾਰ ਸੁਆਮੀ, ਜੇ ਤੂੰ ਉਹਦੀ ਸੇਵਾ ਚ ਐ ਲੱਗ ਜਾਏ ਤੈਨੂੰ ਜ਼ਿੰਦਗੀ ਦੇ ਸ੍ਰੇਸ਼ਟ ਫਲ ਪ੍ਰਾਪਤ ਹੋਣ, ਕਿਉਂਕਿ ਕਾਰਜ ਸਾਰੇ ਕਰਨ ਦੇ ਸਮਰੱਥ ਉਹ ਵਾਹਿਗੁਰੂ ਸੁਆਮੀ ਹੈ। ਤਾਂ ਤੇ ਬ੍ਰਿਥਾ ਨਾ ਕੋਈ, ਉਹਦੇ ਦਰ ਤੇ ਸੇਵਾ ਕਰਨ ਵਾਲਾ, ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਕਦੀ ਖਾਲੀ ਨਹੀਂ ਕਰਦਾ। ਤੂੰ ਸੇਵਾ ਕਰੇ, ਜਪੇ ਵਾਹਿਗੁਰੂ ਵਾਹਿਗੁਰੂ, ਜਦੋਂ ਦੁਨਿਆਵੀ ਮਨੋਰਥ ਵੀ ਲੈ ਕੇ ਆਏ ਨਾ ਤੇਰੇ, ਉਹ ਪੂਰੇ ਹੋ ਜਾਣ। ਕਿਸੇ ਕੋਲ ਦੁਨੀਆਂ ਦੀ ਕੌਡੀਆਂ ਦੀ ਕਮੀ ਹੋਵੇ ਤੇ ਸਾਹਿਬ ਜੀ ਨੇ ਫਰਮਾਇਆ ਉਹ ਕਰੇ ਸੇਵਾ, ਤੇ ਸੇਵਾ ਦੇ ਨਾਲ ਗੁਰੂ ਗੁਰੂ ਜਪੇ, ਤੇ ਸਾਹਿਬ ਜੀ ਨਿਰਜਣ ਕੋ ਤੁਮ ਦੇਵ ਹੋ ਧਨਾ, ਜੇ ਦੁਨੀਆਂ ਦੀਆਂ ਕੌਡੀਆਂ ਕਮੀ ਆ ਗਈ, ਦੁਨੀਆਂ ਜਿਹਨੂੰ ਗਰੀਬ ਕਹਿ ਦਿੰਦੀ ਹੈ, ਉਹਦੀ ਸੇਵਾ ਦੇ ਵਿੱਚੋਂ ਹੀ ਤੇ ਦੁਨੀਆਂ ਦੇ ਕਾਰਜ ਜਿਹੜੇ ਆ ਉਹਦੀ ਮਿਹਨਤ ਨੂੰ ਭਾਗ ਲੈ, ਫਿਰ ਤੇਰੇ ਕੋਲ ਦਮੜੇ ਇਕੱਠੇ, ਦੁਨੀਆਂ ਦੀਆਂ ਕੌਡੀਆਂ ਤੈਨੂੰ ਉਹ ਬਖਸ਼ਣੀਆਂ ਸ਼ੁਰੂ ਕਰ। ਜੇ ਸੇਵਾ ਕੇਵਲ ਦੁਨੀਆਂ ਦੀ ਕੌਡੀ ਤੱਕ ਨਹੀਂ, ਸੇਵਾ ਤਾਂ ਬੇਅੰਤ ਹੈ। ਇਹ ਤੇਰੀ ਮੰਗ ਸੀ ਨਾ ਵੀ ਦਾਤਿਆ ਮੇਰੇ ਗੁਜਰਾਨ ਵਾਸਤੇ ਮੇਰੇ ਕੋਲ ਮਾਇਆ ਸੋਹਣੀ ਹੋਣੀ ਚਾਹੀਦੀ, ਇਸ ਤੇਰੇ ਦਰ ਤੇ ਆਇਆ ਇਸ ਕਰਕੇ ਸੇਵਾ ਕਰ ਰਿਹਾ, ਮੇਰੀ ਸੇਵਾ ਕਬੂਲ ਕਰੀ। ਸਹਿਜ ਕਹਿ ਦੁਨੀਆਂ ਦੀਆਂ ਕੌਡੀਆਂ ਤਾਂ ਬਖੀਆਂ ਬਖੀਆਂ, ਨਿਰਜਣ ਕੋ ਤੁਮ ਦੇਵੋ ਧਣਾ, ਅਨਕ ਪਾਪ ਜਾਹੇ ਨਿਰਮਲ ਮਣਾ, ਅਨੇਕਾਂ ਪਾਪ ਕੀਤੇ ਹੋਣ,
सफल सेवा गोपाल राय हस्ती सिर ज्यो अंकुश है अहर ज्यो सिर दे सतगुर की सेवा गाखड़ी सिर जीजे आप गवाए साहब जी कहते धानवी आ गया जिन्हें तेरे अनेक पाप सी उन्होंने भी कांटा पे सगल मनोरथ पूर्ण काम साहब जी कहते होर बख्श तेरे मन में कोई मनोरथ पैदा हो जाए तेरे मन च हो कि मेरा आ काम है साहब जी कहते तू सेवा करे तो सेवा कर दिया वाहेगुरु वाहेगुरु वाहेगुरु जपे सजना तेरे मनोरथ भी पूरे तेरे कार्य भी पूरे कर भगत अपने को देहो नाम जरा सेवा कर रहा है तो सेवा करन दे नाल नाल वाहेगुरु वाहेगुरु जप रहा है वो भगत है फिर उदे हिरदे विच नाम दे दिया बड़िया बख्शां तुहाडे पाए सेवा च कीतियां सफल सेवा को पाल राय सहज जी ने फरमाया कि सेवा करन वाला होवे उदे अंदरों को रोग उठिया होवे ना रोगी का प्रभ खंडो रोग कहना ओ रोग जरा को आख के पक गया इला इलाज इलाज नहीं हुंदा उस रोग नूं भी खंड ठंड खंड के तेरे अंदरों कढ़ देंगा जब तू उदी सेवा च आ गया दुखिए का मिटावो प्रभ सोग चार बख्शां बड़िया आखदी पहली पंक्ति च गिणिया सी दूजी पंक्ति च पहला क्या रोग खंड देंगे तेनू कोई दुख लगा तेरे शरीर नू कोई दुख हो तेरे घर सोग पिया आवे कह तू सेवा करन वाला होवे सेवा करन दे नाल वाहिगुरु वाहिगुरु जपन वाला होवे ते तेरे घर सोग ते दुख भी जेड़े ना ओ कढ़ देंगे कह सेवा करना आ जाए उन्हें कोई थां ना मिलती उसे कोई थां ना हो निथावे को तुम थान बिठावो इस दर दे उत्ते निमाणिया नु माण निताणिया नु ताणे निथाव्या नु थां कहिंदे आ सजना फिर मैं तेनू थां देंगा थां इहो जी देंगा कि तू सदा ली अमर हो जाएगा निथावे को तुम थान बिठावो दास अपने को भक्ति लावो जो तू सेवा करे तो वाहेगुरु वाहेगुरु जपे दो चीजा कट्ठिया रखी आई दे फरमान सतगुरु साहब जी कहने तेन अपना दास बना के तेन भक्ति दे मार्ग उत्ते तोर दिया तेनू कोई पुछदा को नहीं सी निमाणा सी तेरे ना यह कौतक ला देंगा निमाणे को तुम देवो मान जे तू निमाणा सी मैं तेन एहो जिहा मान देंगा कि वह दुनिया च सदा ली अमर रहेगा उन्हू कोई मिटा नहीं सकेगा बहुतात सिख जिहड़े गुरु घर विच आए ना आउंदिया सिख पहला सेवा च लगे सेवा दे विचों ही उन्हां दा सिमरन शुरू होया है ते फिर सतगुर साहिब जी ने उन्हां नूं उजागर करता शहीद भाई मनी सिंह दी बाप आया भी सतवें पातशाह कोले शरण विच आए

ਉਦੋਂ ਭਾਈ ਮਨੀ ਸਿੰਘ ਆ ਕੇ ਸੇਵਾ ਕਰਨ ਲੱਗੇ ਨਾ, ਉਹਨਾਂ ਦੇ ਮਨ 'ਚ ਦੁਨੀਆਂ ਦੀ ਲਾਲਸਾ ਜਿਹੜੀ ਸੀ ਨਾ ਉਹ ਕੋਈ ਵੀ ਨਹੀਂ ਸੀ ਹੈ। ਉਹ ਲਾਲਸਾ ਤੋਂ ਰਹਿਤ ਸੀਗੇ ਅਤੇ ਸਤਿਗੁਰ ਨੇ ਉਹਨਾਂ ਨੂੰ ਇਲਾਹੀ ਦਾਤ ਬਖਸ਼ ਦਿੱਤੀ ਕਿ ਤੇਰੀ ਹੁਣ ਲਾਲਸਾ ਕੋਈ ਨਹੀਂ ਅਤੇ ਮੈਂ ਤੈਨੂੰ ਉਹ ਦਾਤ ਦੇਣ ਲੱਗਾ ਜਿਹਦੇ ਪਿੱਛੇ ਬਾਅਦ 'ਚ ਕੋਈ ਰਹਿ ਹੀ ਨਹੀਂ। ਤੂੰ ਹਰ ਪਾਸੇ ਗੁਣੀ ਹੋ ਗਿਆ, ਕਾਲਮ ਕਲਮ ਦਾ ਅਜ਼ਬ ਇਲਮ ਦਾ, ਕਹਿੰਦੇ ਕਿ ਤੈਨੂੰ ਸੇਵਾ ਲੇਕਿਨ ਉਹਨੂੰ ਲਖਾਰੀ ਬੜਾ ਤਕੜਾ ਬਣਾ ਦਿੱਤਾ, ਤੈਨੂੰ ਮਾਣ ਪ੍ਰਾਪਤ ਕਿ ਸਤਿਗੁਰਾਂ ਦੀ ਸਾਰੀ ਅਲਾਹੀ ਬਾਣੀ ਤੇਰੇ ਕੋਲ ਲਿਖਾਈ, ਤੇਰੀ ਕਲਮ ਚਲਾਉਣੀ ਬਹੁਤ ਸੀ। ਅਜ਼ਬ ਇਲਮ ਦਾ, ਤੇਰੇ ਕੋਲ ਇਲਮ ਏ ਗਿਆਨ ਏ ਉਹ ਵੀ ਅਚਰਜ ਏ ਕਿ ਤੈਨੂੰ ਸ਼ਹੀਦ ਕਰਨ ਵਾਲਾ ਜਲਾਦ ਕਹਿਣਾ ਹੈ ਅਤੇ ਤੂੰ ਕਹਿੰਦਾ ਫਿਦਾ ਤੋਂ ਸ਼ਮ ਖੂਬ ਸ਼ਨਾਸ਼ਮ ਆ ਮੇਰੇ ਸੋਹਣਿਆ ਯਾਰਾ ਮੈਂ ਤੈਨੂੰ ਪਛਾਣ ਲਿਆ ਹੈ, ਤੂੰ ਵਾਹਿਗੁਰੂ ਅੱਜ ਮੇਰੇ ਕੋਲ ਜਲਾਦ ਦੇ ਰੂਪ ਵਿੱਚ ਹੈ, ਐਸਾ ਇਲਮ ਤੈਨੂੰ ਬਖਸ਼ ਦਿੱਤਾ। ਪਾਰ ਬ੍ਰਹਮ ਪ੍ਰਭ ਸੁਖ ਨਿਧਾਨ, ਕਹਿੰਦੇ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹਦਾ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ। ਸੁੱਖ ਨਿਧਾਨ ਉਸ ਪਰਮੇਸ਼ਰ ਦਾ ਨਾਮ ਹੈ, ਹੁਣ ਅਸੀਂ ਭੰਗ ਦੇ ਨਸ਼ੇ ਨੂੰ ਕਹਿ ਦਿੰਦੇ। ਵੈਸੇ ਗੁਰੂ ਕੀ ਬਾਣੀ ਅਨੁਸਾਰ ਗੁਰੂ ਕੇ ਸਿੱਖ ਨੂੰ ਦੋ ਹੀ ਨਸ਼ੇ ਨੇ, ਤੀਜਾ ਕੋਈ ਨਸ਼ਾ ਨਹੀਂ। ਇੱਕ ਨਸ਼ਾ ਨਾਮ ਦਾ ਅਤੇ ਦੂਜਾ ਗੁਰੂ ਕੇ ਲੰਗਰ ਦਾ, ਤੀਜਾ ਕੋਈ ਨਸ਼ਾ ਗੁਰੂ ਨਾਨਕ ਦੇ ਘਰ ਪਰਿਵਾਰ ਨਹੀਂ, ਕਿਹੜਿਆ ਕਿਸੇ ਦੀ ਆਪਣੀ ਮਰਜ਼ੀ ਹੋ ਸਕੇ। ਸੁੱਖ ਨਿਧਾਨ ਜਿਹੜਾ ਹੈ ਨਾ ਉਹਦਾ ਵਾਹਿਗੁਰੂ ਦਾ ਨਾਮ ਹੈ। ਸਾਹਿਬ ਜੀ ਕਹਿੰਦੇ ਕਿੱਥੋਂ ਸਫਲ ਸੇਵਾ ਗੋਪਾਲ ਰਾਏ ਹਸਤੀ ਸਿਰ ਜਿਉਂ ਅੰਕਸ ਹੈ ਤਤ ਗਿਆਨ ਅੰਮ੍ਰਿਤ ਨਾਮ। ਕਹਿੰਦੇ ਸੇਵਾ ਕਰੇ ਜਦੋਂ ਤੂੰ ਉਸ ਕੁੰਡੇ ਵਾਂਗੂ ਸਿਰ ਦੇ ਕੇ ਸੇਵਾ ਕਰ, ਜੋ ਸੇਵਾ ਕਰਦਾ ਆਪਾਂ ਖਤਮ ਕਰ, ਜੋ ਸੇਵਾ ਕਰਦਿਆਂ ਗੁਰੂ ਗੁਰੂ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਫਿਰ ਤੈਨੂੰ ਉਹ ਸੁੱਖ ਨਿਧਾਨ ਦੇ ਖਿਆਨੇ ਵਿੱਚੋਂ ਅੰਮ੍ਰਿਤ ਰੂਪੀ ਗਿਆਨ ਤੇਰੇ ਕੋਲ ਹੋਵੇਗਾ। ਆ ਚੁੰਚ ਗਿਆਨ ਨਹੀਂ ਹੋਵੇਗਾ, ਤੋੜਨ ਵਾਲਾ ਗਿਆਨ ਨਹੀਂ ਹੋਵੇਗਾ, ਤੇਰੀ ਇੱਕ ਇੱਕ ਗੱਲ ਵਿੱਚ ਉਹਦਾ ਨਾਮ ਹੋਏਗਾ। ਤਤ ਗਿਆਨ ਅੰਮ੍ਰਿਤ ਨਾਮ, ਤੈਨੂੰ ਅੰਮ੍ਰਿਤ ਰੂਪੀ ਨਾਮ ਤੇਰੇ ਹਿਰਦੇ ਵਿੱਚ ਕਰ ਕਿਰਪਾ ਸੰਤ ਟਹਿਲੇ ਲਾਏ। ਨਹੀਂ ਫਿਰ ਤੇਰੇ 'ਤੇ ਕਿਰਪਾ ਕਰਕੇ ਨਾ ਜਿਹੜੇ ਗੁਰੂ ਕੇ ਪਿਆਰੇ ਆ ਉਹਨਾਂ ਦੀ ਸੇਵਾ 'ਚ, ਕਿਉਂਕਿ ਗੁਰੂ ਕੇ ਪਿਆਰਿਆਂ ਦੀ ਸੇਵਾ ਇੱਕ ਅਲਗੀ ਤਰਪ ਹੈ। ਸੇਵ ਕਰੀ ਇਨਹੀ ਕੀ ਸੁਹਾਵ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਜੇ ਮੈਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਬੜੀ ਚੰਗੀ ਲੱਗਦੀ, ਔਰ ਜੇ ਸਿੱਖ ਦੀ ਸੇਵਾ ਕਰ ਰਿਹਾ ਨਾ ਆਗੇ ਫਲ ਇਨ ਕੋ ਦੀਓ ਜਗ ਮੇ ਜਸ ਔਰ ਦੀਓ ਸਭ ਫੀਕੋ। ਜੇ ਤੇਰਾ ਪਰਲੋਕ ਸਫਲ ਹੁੰਦਾ ਜਿਹੜੀ ਤੂੰ ਆ ਗੁਰੂ ਕੇ ਸਿੱਖ ਦੀ ਸੇਵਾ ਕਰਦਾ ਹੈ, ਇਸ ਵਾਸਤੇ ਉਹ ਤੇਰੇ 'ਤੇ ਕਿਰਪਾ ਜਿੱਦਣ ਤੈਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਚਲਾ। ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਰਿਹਾ ਸੀ, ਉਹ ਰਹਿਣ ਕਰਕੇ ਕੁਛ ਹਿੰਦੀ ਬੋਲਦਾ ਸੀ, ਸਿੱਖਾਂ ਦੇ ਘੋੜਿਆਂ ਨੂੰ ਡਾਣੇ ਪਾਉਂਦਾ ਹੁੰਦਾ ਸੀ। ਉਹ ਸਿੱਖ ਜਦੋਂ ਆਉਣਾ ਤਾਂ ਸਿੱਖਾਂ ਨੇ ਹਿੰਦੀ ਬੋਲਦੇ ਕਰਕੇ ਸਾਂਗ ਲਾਉਣੇ, ਕਦੇ ਥੱਪੜ ਚਿੱਟੂ ਵੀ ਕਰ ਦਿੰਦੇ ਸੀ, ਜਾ ਕੇ ਟੋਪਾ ਸੁੱਟ ਦਿੱਤਾ ਨਵਾਬ ਕਪੂਰ ਸਿੰਘ ਦੇ ਅੱਗੇ ਵੀ ਆਹ ਚੱਕੋ ਨੀ, ਕਿਉਂ ਨਾਲੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਓ, ਨਾਲੇ ਇਹ ਮਜ਼ਾਕ ਨੂੰ ਨਾਲੇ ਥੱਪੜ ਮਾਰ। ਉਹ ਕਹਿੰਦਾ ਨਾ ਛੱਡੀ ਇਹਨਾਂ ਦੇ ਸੇਵਾ, ਕਹਿੰਦਾ ਕਿਉਂ, ਕਹਿੰਦਾ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਂਦਾ, ਮੈਂ ਇਹਨਾਂ ਦੇ ਘੋੜਿਆਂ ਦੀ ਜਿੱਦ ਚੁੱਕਦਾ। ਫਿਰ ਕਹਿੰਦਾ ਮੈਨੂੰ ਇਹਨਾਂ ਨਵਾਬ ਬਣਾਤਾ ਹੈਦਰ ਲਿਆ, ਜੇ ਮੈਂ ਨਵਾਬ ਕਪੂਰ ਸਿੰਘ ਹਾਂ।
ਤੂੰ ਤੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਣਾ, ਪਤਾ ਨਹੀਂ ਤੈਨੂੰ ਕੀ ਬਣਾ ਦੇਣਗੇ। ਕਿੰਨੀ ਉਹਦੇ ਬਚਨਾਂ ਚ ਤਾਕਤ ਹੋਵੇਗੀ। ਨਵਾਬ ਕਪੂਰ ਸਿੰਘ ਨੇ ਬਚਨ ਕਰ ਦਿੱਤੇ। ਜਿੱਦਣ ਸਰਬੱਤ ਖਾਲਸਾ ਹੋਇਆ, ਸਾਰੀ ਕੌਮ ਇਕੱਠੀ ਹੋਈ ਤੇ ਨਿਗਾਹ ਕਦੇ ਤੇ ਗਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ। ਇੱਕ ਤੇ ਮਿਸਲਾਂ ਦੇ ਸਰਦਾਰ ਸੀ, ਕਹਿੰਦੇ ਨੀ ਕੌਮ ਦਾ ਸੁਲਤਾਨ ਉਲ ਕੌਮ ਕੌਣ ਹੋਏਗਾ? ਜੱਸਾ ਸਿੰਘ ਆਹਲੂਵਾਲੀਆ। ਜਿੱਦਣ ਸਿੰਘਾਂ ਨੇ ਦਿੱਲੀ ਫਤਿਹ ਕੀਤੀ, ਹਾਲਾਂਕਿ ਸਭ ਤੋਂ ਪਹਿਲਾਂ ਦਿੱਲੀ ਫਤਿਹ ਕਰਨ ਦਾ ਜਿਹੜਾ ਦ੍ਰਿੜ ਵਿਸ਼ਵਾਸ ਸੀ ਉਹ ਸਰਦਾਰ ਬਘੇਲ ਸਿੰਘ ਦਾ ਸੀ। ਦੇਖੋ ਜੀ, ਦਿੱਲੀ ਫਤਿਹ ਕੀਤੀ ਤੇ ਇਹ ਨਹੀਂ ਆਖਿਆ ਬਘੇਲ ਸਿੰਘ ਨੇ ਕਿ ਮੈਂ ਰਾਜਗੱਦੀ ਤੇ ਬਾਦਸ਼ਾਹੀ ਦਬਾਂਗਾ। ਤੇ ਫੈਸਲਾ ਹੋਇਆ ਨਵਾਬ ਕਪੂਰ ਸਿੰਘ ਦੇ ਬਚਨਾਂ 'ਚ ਕਿੰਨੀ ਤਾਕਤ ਹੋਏਗੀ ਕਿ ਇਸ ਤਖ਼ਤ 'ਤੇ ਅੱਜ ਬੈਠੇਗਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸੁਲਤਾਨ ਉਲ ਕੌਮ। ਸਾਹਿਬ ਜੀ ਕਹਿੰਦੇ ਇਸ ਵਾਸਤੇ ਗੁਰੂ ਕੇ ਸਿੱਖਾਂ ਦੀ ਸੇਵਾ। ਕਰ ਕਿਰਪਾ ਸੰਤ ਟਹਿਲੇ ਲਾਏ, ਨਾਨਕ ਸਾਧੂ ਸੰਗ ਸਮਾਏ। ਗੁਰਬਾਣੀ ਵਿਆਕਰਨ ਅਨੁਸਾਰ ਇੱਥੇ ਸਾਧੂ ਦੇ ਅਰਥ ਨੇ ਗੁਰੂ। ਫਿਰ ਤੂੰ ਗੁਰੂ ਦੇ ਵਿੱਚ ਸਮਾ ਜਾਏਗਾ, ਤੇਰੀ ਮੌਤ ਨਹੀਂ। ਗੁਰੂ ਜੋਤ, ਜੋਤ ਨੇ ਗੁਰੂ ਨਾਨਕ ਸਾਹਿਬ ਜਾਮਾ ਤਾਰਿਆ। ਜੋਤ ਇੱਕ, ਜੋਤ ਦੋ ਨਹੀਂ, ਜੋਤ ਇੱਕ, ਗੁਰੂ ਇੱਕ। ਉਸ ਜੋਤ ਨੇ ਜਾਮਾ ਬਦਲੀ ਕੀਤਾ ਹੈ। ਦੂਜਾ ਗੁਰੂ ਨੂੰ ਹੈ ਪਾਤਸ਼ਾਹੀ, ਦੂਜੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ, ਕਿਉਂਕਿ ਉਹ ਜੋਤ ਗੁਰੂ ਅੰਗਦ ਸਾਹਿਬ ਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜੋਤ, ਉਹ ਜੋਤ ਗੁਰੂ ਗ੍ਰੰਥ ਸਾਹਿਬ ਚ ਰੱਖ ਦਿੱਤੀ। ਇਸ ਵਾਸਤੇ ਗੁਰੂ ਦੇ ਉਹ ਸੰਗ ਸਮਾਏਗਾ, ਉਸ ਵਾਹਿਗੁਰੂ ਦੇ ਸੰਗ ਸਮਾਏਗਾ। ਸਾਹਿਬ ਜੀ ਕਹਿੰਦੇ ਕਿਵੇਂ? ਹਸਤੀ ਸਿਰ

ਸੇਵਾ ਕਰਦੇ ਆ ਮਨ ਵੀ ਤੇ ਤਨ ਵੀ, ਉਹਦੇ ਅੱਗੇ ਰੱਖਦੀ ਵੀ ਤੇਰਾ ਹੈ। ਹੁਣ ਤੈਨੂੰ ਸਮਝ ਆ ਗਈ, ਫਿਰ ਸੇਵਾ ਮੈਂ ਨਹੀਂ ਕਰਦੀ, ਮਨ ਤੇਰਾ ਹੈ ਤਨ ਤੇਰਾ ਹੈ, ਫਿਰ ਮੇਰਾ ਤਾਂ ਖਤਮ ਹੋ ਗਿਆ। ਉਹ ਖਤਮ ਤਾਂ ਹੈ ਇੱਕ ਸੇਵਾ ਕਰ ਰਿਹਾ ਸੀ, ਇੱਕ ਇਸੇ ਫਰਮਾਨ ਦੀ ਅਖੀਰੀ ਧੁਰੇ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ। ਜਦੋਂ ਗੁਰੂ ਨੇ ਤੈਨੂੰ ਆਖਿਆ ਸੇਵਾ ਕਰਦਿਆਂ ਗੁਰ ਵਾਹਿਗੁਰੂ ਵਾਹਿਗੁਰੂ ਬੋਲੀ, ਹੁਣ ਤੈਨੂੰ ਸਮਝ ਆਏਗੀ ਕਿ ਮਨ ਮੇਰਾ ਨਹੀਂ ਤਨ ਤੇਰਾ ਨਹੀਂ ਤੇ ਫਿਰ ਸੇਵਾ ਵੀ ਮੇਰੀ ਨਹੀਂ। ਹਾਂ ਤੂੰ ਬਖਸ਼ਿਸ਼ ਕੀਤੀ ਮੇਰੇ ਕੋਲ ਸੇਵਾ ਲੈ ਰਿਹਾ, ਮੈਂ ਤੇਰਾ ਸ਼ੁਕਰ ਗੁਜ਼ਾਰ। ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ। ਕਹਿੰਦੇ ਇਉਂ ਜਿਹਨੇ ਗੁਰੂ ਗੁਰੂ ਜਪਿਆ ਸੇਵਾ ਕਮਾਈ ਏ, ਉਹ ਗੁਰੂ ਕੇ ਹੁਕਮ ਚ ਆਇਆ, ਫਿਰ ਉਹ ਗੁਰਮੁਖ ਏ। ਗੁਰਮੁਖ ਗੁਰੂ ਨਾਨਕ ਸਾਹਿਬ, ਫਿਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਆਪਣੇ ਅਰਗਾ ਬਣਾ ਲਿਆ। ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ, ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਜਿਹੜਾ ਹੈ ਬਖਸ਼ਿਸ਼ ਕਰ ਦਿੱਤਾ। ਅਨੰਦਪੁਰ ਸਾਹਿਬ ਦੀ ਧਰਤੀ 1258 ਦੇ ਕਰੀਬ ਫੌਜਾਂ ਚੜ੍ਹ ਕੇ ਆਈਆਂ, ਸਿੰਘਾਂ ਨੇ ਮੈਦਾਨ ਜੰਗ ਵਿੱਚ ਲੜਨ ਜਾਣਾ ਅਤੇ ਲਾਂਗਰੀ ਜਿਹੜਾ ਸੀਗਾ ਉਹ ਦੁਨੀ ਚੰਦ ਸੀਗਾ, ਉਹਨੇ ਕੋਈ ਲੰਗਰ ਚੜਨਾ ਤਿਆਰ ਨਾ ਕਰਨਾ, ਤੇ ਸਿੰਘਾਂ ਨੂੰ ਬੋਲਦਾ ਵੀ ਹੋਛਾ ਸੀ, ਪਿਆਰ ਵਾਲੀ ਬੋਲੀ ਹੈ ਨਹੀਂ ਸੀ, ਤੇ ਗੁਰੂ ਦੀ ਅੰਤਰਜਾਮੀ। ਸਿੱਖਾਂ ਨੇ ਪਿਆਰੇ ਦਇਆ ਸਿੰਘ ਵਰਗੇ ਸਿੱਖਾਂ ਨਾਲ ਗੱਲ ਕੀਤੀ ਵੀ ਸਵੇਰੇ ਲੜਨ ਜਾਂਦੇ ਹਾਂ ਲੰਗਰ ਤਿਆਰ ਨਹੀਂ ਮਿਲਦਾ, ਸ਼ਾਮ ਨੂੰ ਆਉਂਦੇ ਹਾਂ ਤਾਂ ਵੀ ਲੰਗਰ ਤਿਆਰ ਨਹੀਂ ਮਿਲਦਾ, ਸਭ ਕੁਛ ਹੈਗਾ ਕਿਲੇ ਚ। ਸਿੱਖ ਸ਼ਾਮ ਨੂੰ ਰਹਿਰਾਸ ਸਾਹਿਬ ਗੁਰੂ ਸਾਹਿਬ ਦੇ ਕੋਲ ਬੈਠ ਕੇ ਕਰਦੇ ਸੀ, ਬੜੇ ਵੱਡਿਆਂ ਭਾਗਾਂ ਵਾਲੇ ਹੋ ਕੇ, ਸਾਡੀ ਉਹ ਬਿਰਤੀ ਨਹੀਂ ਬਣਦੀ ਨਹੀਂ ਪਈ। ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦੇ ਇਹ ਲੰਗਰ ਗੁਰੂ ਨਾਨਕ ਸਾਹਿਬ ਵਿੱਚ ਲਾਇਆ, ਇਹ ਤੇ ਕਦੀ ਟੋਟ ਆ ਹੀ ਨਹੀਂ ਸਕਦਾ, ਤੁਸੀਂ ਅੱਜ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ। ਅਰਦਾਸ ਹੋਈ, ਇਸ ਅਰਦਾਸ 'ਚ ਬੀਬੀ ਬਸੰਤ ਕੌਰ ਸਪੁੱਤਰੀ ਬਾਬਾ ਲੱਖੀ ਸ਼ਾਹ ਸੁਪਤਨੀ ਸ਼ਹੀਦ ਭਾਈ ਬਾਣੀ ਸੀ। ਇਸ ਅਰਦਾਸ ਦੇ ਵਿੱਚ ਬੀਬੀ ਸ਼ਰਨ ਕੌਰ ਸੁਪੁੱਤਰੀ ਬਾਬਾ ਰਾਜਾ ਰਾਮ ਵਣਜਾਰਾ ਸ਼ਾਹ ਦੀ ਸੁਪਤਨੀ ਭਾਈ ਧਿਆਨ ਸਿੰਘ, ਬੀਬੀ ਅਨੀਪ ਅਨੂਪ ਕੌਰ ਇਹ ਅਰਦਾਸ ਦੇ ਵਿੱਚ ਸ਼ਾਮਿਲ ਸੀ। ਇਹਨਾਂ ਅਰਦਾਸ ਸੁਣੀ ਤੇ ਫੈਸਲਾ ਕਰਿਆ ਇੱਕ ਵਾਰ ਗੁਰੂ ਕੇ ਸਿੱਖਾਂ ਵਾਸਤੇ ਲੰਗਰ ਦੀ ਸੇਵਾ ਕਰਨੀ, ਪਸੀਨੋ ਪਸੀਨੀ ਹੋ ਜਾਣਾ ਗੁਰੂ ਕੇ ਸਿੱਖਾਂ ਦੇ ਲੰਗਰ ਛੱਕ ਕੇ ਮੈਦਾਨੀ ਜੰਗ ਵਿੱਚ, ਫਿਰ ਤਿਆਰ ਕਰਨਾ ਸ਼ਾਮ ਆਉਣੀ ਵਾਪਸ ਆਉਣਾ ਲੰਗਰ ਛਕਣਾ। ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸੀ ਪਿਆਰੇ ਦਇਆ ਸਿੰਘ ਤੁਸੀਂ ਇੱਕ ਦਿਨ ਲੰਗਰ ਬਾਰੇ ਆਖਿਆ ਫਿਰ ਨਹੀਂ ਆਖਿਆ? ਕਹਿੰਦੇ ਮਹਾਰਾਜ ਬੜੀ ਨੇੜੇ ਹੋ ਕੇ ਸੁਣੀ ਤੂੰ ਦੇ ਕਿਉਂ? ਕਹਿੰਦੇ ਮਹਾਰਾਜ ਹੁਣ ਜੇ ਤੁਸੀਂ ਲੰਗਰ ਛਕਦੇ ਆ ਨਾ, ਹਾਂ ਏਡੀ ਕਿਰਪਾ ਕੀਤੀ ਹੈ, ਹੁਣ ਤਾਂ ਮਜਾਨੇ ਜੰਗ ਵਿੱਚ ਲੜਦਿਆਂ ਵੀ ਵਾਹਿਗੁਰੂ ਵਾਹਿਗੁਰੂ ਯਾਦ ਆਉਂਦਾ। ਧੰਨ ਜੀਓ ਤੇਹ ਕੋ ਜੱਗ ਮੈਂ ਮੁਖ ਤੇ ਹਾਰ ਚਿੱਤ ਮੈਂ ਜੁੱਧ ਵਿਚਾਰੇ, ਹੁਣ ਤੇ ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੇ। ਕਲਗੀਧਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਮੇਰੇ ਸਿੱਖਾਂ ਦੀ ਸੇਵਾ ਕੀਤੀ ਹੈ ਨਾ, ਮੈਂ ਸਵੇਰ ਨੂੰ ਉਹ ਜੋ ਮੰਗਣਗੇ ਦੇ ਦੇਣਗੇ। ਜੁਣੀ ਚੰਦ ਨੂੰ ਪਤਾ ਲੱਗ ਗਿਆ, ਉਹਨੇ ਕਿਹਾ ਵੀ ਆਹ ਸਵੇਰ ਨੂੰ ਆਹ ਮੰਗਾਂਗੇ ਆਹ ਮੰਗਾਂਗੇ, ਪਰ ਇਹ ਗੱਲ ਭੁੱਲ ਗਿਆ ਕਿ ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ, ਇਹ ਮਨ ਚੰਚਲਾ ਚਤੁਰਾਈ ਕਿੰਨਾ ਪਾਇਆ।
ਕਲਗੀਧਰ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠੇ, ਇਤਿਹਾਸ ਕਹਿੰਦਾ ਕਿ ਰਾਤ ਦਾ ਕੋਈ ਡੇਢ ਦੋ ਵਜੇ ਟਾਈਮ ਹੋਏਗਾ, ਲੰਗਰ 'ਤੇ ਗਏ ਅਤੇ ਅੱਗੇ ਬੀਬੀਆਂ ਸੇਵਾ ਕਰਨ ਲੱਗੀਆਂ। ਸਤਿਗੁਰੂ ਸਾਹਿਬ ਨੇ ਆਖਿਆ, ਸਿਰ 'ਤੇ ਹੱਥ ਲੈ ਕੇ, ਗੁਰੂ ਕੇ ਪੁੱਤਰੋ, ਤੁਸੀਂ ਗੁਰੂ ਨਾਨਕ ਦੇ ਸਿੱਖਾਂ ਨੂੰ ਰਜਾਇਆ, ਮੰਗੋ ਕੀ ਮੰਗਦੇ ਜੀ। ਅਤੇ ਉਹਨਾਂ ਦੀ ਦੁਨਿਆਵੀ ਮੰਗ ਤੋਂ ਮੰਗ ਕਿੱਡੀ ਉੱਪਰ ਉੱਠ ਗਈ ਹੋਏਗੀ। ਅਤੇ ਬੀਬੀ ਸ਼ਰਨ ਕੌਰ ਨੇ ਆਖਿਆ, ਦਾਤਿਆ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ ਸੀ ਨਾ, ਜਦੋਂ ਸੰਗਤ ਪੁਰਨਾ ਰਸ 'ਚ ਆਈ ਸੀ, ਤੁਸੀਂ ਉਦਣ ਬਚਨ ਫਰਮਾਏ ਸੀ। ਅਜੇ ਪਿਤਾ ਦਾ ਸੀਸ ਆਇਆ, ਕੱਲ੍ਹ ਪੁੱਤਰ ਸ਼ਹੀਦ ਹੋ ਰਿਹਾ। ਦਾਤਿਆ ਕਿਰਪਾ ਕਰੀ, ਜਿੱਥੇ ਤੇਰੇ ਪੁੱਤਰ ਸ਼ਹੀਦ ਹੋਣੇ ਆ ਨਾ, ਉੱਥੇ ਹੀ ਸ਼ਹੀਦੀ ਹੋਣੀ। ਸਤਿਗੁਰ ਸਾਹਿਬ ਨੇ ਬੱਚਿਆਂ ਨੂੰ ਆਖੇ, ਬੀਬੀ ਬਸੰਤ ਕੌਰ ਨੂੰ ਪੁੱਛਿਆ, ਕਿਆ ਦਾਤਿਆ, ਉਦਣ ਮੰਮੀ ਭੁੱਲ ਗਈ ਸੀ ਕਿ ਉਦਣ ਪੰਜ ਪੁੱਤਰਾਂ ਦੀ ਸ਼ਹਾਦਤ ਮੰਗੀ ਸੀ, ਜੇ ਤੇਰੇ ਪੁੱਤਰ ਸ਼ਹੀਦ ਹੋਣੇ ਆ ਤਾਂ ਉਹ ਸ਼ਹੀਦੀ ਦਾਤ ਮੈਨੂੰ ਵੀ ਬਖਸ਼ੀ। ਸਤਿਗੁਰ ਨੇ ਕਿਰਪਾ ਕੀਤੀ, ਜਿਹੜਾ ਚਲਾਕੀਆਂ ਕਰਨ ਵਾਲਾ ਦੂਨੀ ਚੰਦ ਸੀ, ਭਾਈ ਸ਼ਾਲੋ ਦਾ ਪੁੱਤਰਾ, ਉਹਦੇ ਪੋਤਰੇ ਸ਼ਹੀਦ, ਅਤੇ ਅੱਜ ਲਾਹਣਤਾਂ ਪਈ। ਲੇਕਿਨ ਬੀਬੀ ਸ਼ਰਨ ਕੌਰ ਨੂੰ, ਬੀਬੀ ਬਸੰਤ ਕੌਰ ਨੂੰ ਦੁਨੀਆਂ ਯਾਦ ਕਰਦੀ ਹੈ। ਸਾਹਿਬ ਜੀ ਕਹਿੰਦੇ, ਵੇਖੀ ਸੇਵਾ ਕਰੀ ਆਪਾ ਖਤਮ ਕਰਕੇ, ਸਭ ਰਾਜ ਸ੍ਰਿਸ਼ਟ ਕਾ ਦੇ ਇਉਂ ਗੁਰਮੁਖ ਬੁੱਝੀਐ, ਜਾ ਆਪੇ ਨਜ਼ਰ ਕਰੇ। ਕਹਿੰਦੇ ਇਉਂ ਗੁਰਮੁਖ ਜਨ ਜਿਹੜਾ ਉਹਦਾ ਹੋ ਜਾਂਦਾ, ਉਹਨੂੰ ਉਹ ਗਿਆਨ ਦਿੰਦਾ ਹੈ, ਉਹ ਨਜ਼ਰ ਕਰਦਾ, ਉਹਨੂੰ ਫਿਰ ਗਿਆਨ ਹੁੰਦਾ ਵੀ ਸਭ ਕੁਛ ਵਾਹਿਗੁਰੂ ਦਾ, ਮੇਰਾ ਕੁਛ ਨਹੀਂ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਇੱਕ ਸੇਵਾ ਕੀਤੀ, ਇੱਕ ਸੇਵਾ ਕਰਦਿਆਂ ਜਿਹੜੀ ਅਖੀਰਲੀ ਪੰਕਤੀ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀਆ, ਇੱਕ ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸੇਵਾ ਤੇ ਸਿਮਰਨ ਇਕੱਠੇ। ਸਾਹਿਬ ਜੀ ਕਹਿੰਦੇ, ਫਿਰ ਉਹ ਗੁਰਮੁਖ ਜਨ ਪ੍ਰਵਾਨ ਹੋਇਆ ਉਹੀ ਦਰਗਾਹ ਦੇ ਵਿੱਚ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਉਹ ਪ੍ਰਵਾਨ ਚੜ ਗਏ, ਇਕੱਲੇ ਆਪ ਨਹੀਂ ਚੜੇ। ਨਾਨਕ ਕੁੱਲ ਉਹਦਾ ਹਰੇ ਆਪਣਾ, ਦਰਗਹਿ ਪਾਵਹਿ ਮਾਣ। ਜੇ ਸਾਰੀ ਕੁੱਲ ਤਾਰ ਕੇ ਲੈ ਗਏ ਤੇ ਉਹਦੀ ਦਰਗਾਹ ਵਿੱਚ ਉਹਦਾ ਖਾਸ ਮਾਣ ਸਤਿਕਾਰ ਹੋਇਆ। ਧੰਨ ਗੁਰੂ ਰਾਮਦਾਸ ਜੀ ਬਖਸ਼ ਹੀ ਪੌੜੀ ਹੈ, ਕਹਿੰਦੇ ਫਿਰ ਉਹਦਾ ਮਲਾਪ ਹੋਇਆ। ਗੁਰਮੁਖ ਸਖੀਆ ਸਿੱਖ ਗੁਰਮੇ ਲਾਈਆ, ਫਿਰ ਆਤਮਿਕ ਮੰਡਲ ਦੇ ਵਿੱਚ ਇੱਥੇ ਵੀ ਗੁਰੂ ਸਿੱਖਾਂ ਨੂੰ ਪਿਆਰ ਬਖਸ਼ਦਾ ਹੈ, ਤੇ ਉਹਨਾਂ ਸਭ ਸਿੱਖਾਂ ਨੂੰ ਆਤਮਿਕ ਮੰਡਲ ਦੇ ਵਿੱਚ ਉਹ ਮਿਲਾਉਂਦਾ ਵਾਹਿਗੁਰੂ। ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆ, ਜਿਹੜਾ ਇੱਕ ਅਲਫਾਜ਼ ਹੈ ਇਹ ਇੱਕ ਕਾਰਨ ਕਰਕੇ ਇੱਕ ਵਚਨ ਹੈ ਤੇ ਦੂਜੇ ਪਾਸ ਕਰਕੇ ਬਹੁ ਵਚਨ। ਜੇ ਅਗਲੇ ਪਾਸੇ ਪੁਲਿੰਗ ਨਾ ਇਸਤਰੀ ਲਿੰਗ ਹੁੰਦਾ, ਫਿਰ ਇਹਨੇ ਬਿਲਕੁਲ ਦੂਜੇ ਪਾਸੇ ਬਹੁ ਵਚਨ ਪਾਸੇ ਨਹੀਂ ਸੀ ਆਉਣਾ, ਇਹਨੇ ਇੱਕ ਵਚਨ ਹੀ ਹੋਣਾ ਸੀ। ਇੱਕ ਪੱਖ ਇੱਕ ਵਚਨ ਤਾਂ ਹੈ ਕਿ ਇੱਕ ਗੁਰੂ ਕੋਲ ਬੈਠਾ, ਉਹ ਜਿਹੜੇ ਗੁਰੂ ਕੋਲ ਬੈਠਣ ਵਾਲੇ, ਦੂਜਾ ਇੱਕਨਾਂ ਨੂੰ ਗੁਰੂ ਨੇ ਆਪਣੀ ਸੇਵਾ 'ਚ ਕਿਤੇ ਗਏ ਹੋਏ, ਲੇਕਿਨ ਚਿੱਤ ਉਹਨਾਂ ਦਾ ਵੀ ਗੁਰੂ ਦੇ ਨਾਲ। ਸਾਹਿਬ ਜੀ ਕਹਿੰਦੇ, ਉਹਨਾਂ ਦੇ ਚਿੱਤ ਵਿੱਚ, ਉਹਨਾਂ ਦੇ ਅੰਦਰ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੀ ਵਾਈ ਆ। ਜਿਨ੍ਹਾਂ ਦੇ ਚਿੱਤ ਵਿੱਚ ਮਨ ਵਿੱਚ ਉਹ ਵਾਹਿਗੁਰੂ ਪਿਆਰਾ ਸੀ, ਗੁਰੂ ਨੇ ਉਹਨਾਂ ਦੇ ਮਨ ਦੇ ਅੰਦਰ ਹੋਰ ਪਿਆਰ ਪੈਦਾ ਕਰ ਦਿੱਤਾ। ਉਹਨਾਂ ਫਿਰ ਵੇਖਿਆ ਗੁਰ ਸਿੱਖਾ ਗੁਰ ਮਿੱਤਾ ਪੁੱਤਾ ਭਾਈ ਆ,
ਗੁਰੂ ਕੇ ਸਿੱਖੋ, ਗੁਰੂ ਕੇ ਮਿੱਤਰੋ, ਗੁਰੂ ਕੇ ਪੁੱਤਰਾ, ਗੁਰੂ ਦੇ ਭਰਾ। ਗੁਰੂ ਨੇ ਸਭ ਨਾਲ ਇੱਕੋ ਜਿਹਾ ਪਿਆਰ ਕੀਤਾ। ਗੁਰੂ ਨੇ ਫਰਕ ਨਹੀਂ ਪਾਇਆ ਵੀ ਮੈਂ ਕਿਸੇ ਨਾਲ ਖਾਸ ਕਰਾਂ। ਆਖਿਆ ਮੈਨੂੰ ਮਿੱਤਰ ਵੀ ਉਹੋ ਜਿਹੇ ਨੇ ਮਿੱਤਰ ਬਣੇ ਸੀ, ਮੈਨੂੰ ਪੁੱਤਰ ਵੀ ਉਹੋ ਜਿਹੇ ਨੇ, ਮੈਨੂੰ ਸਿੱਖ ਵੀ ਉਹੋ ਜਿਹੇ ਨੇ, ਮੈਨੂੰ ਭਰਾ ਵੀ ਉਹੋ ਜਿਹੇ ਨੇ। ਤਾਂ ਜਿਹੜੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਨ ਵਾਲਾ ਹੈ ਫਿਰ ਕੀ ਕਰ। ਗੁਰ ਸਤਿਗੁਰ ਬੋਲੋ ਸਭ, ਜਿਹੜੇ ਗੁਰੂ ਨੇ ਗੁਰੂ ਰੂਪ ਵਿੱਚ ਆ ਕੇ ਸਤਿਗੁਰ ਰੂਪ ਦੇ ਵਿੱਚ ਤੈਨੂੰ ਬਖਸ਼ਿਸ਼ ਕੀਤੀ ਹੈ। ਸਭ ਸਭ ਜਾਤ ਮਜ਼ਹਬ ਧਰਮਾਂ ਤੋਂ ਉੱਪਰ ਉੱਠ ਕੇ ਗੁਰ ਆਖ ਗੁਰੂ ਜੀ ਵਾਈ ਆ, ਤੈਨੂੰ ਜਿਹੜਾ ਗੁਰ ਗੁਰ ਮੰਤਰ ਦਿੱਤਾ ਹੈ ਉਹਨੂੰ ਜਪ। ਜਦੋਂ ਉਹਨੂੰ ਜਪੇਗਾ ਤੇ ਗੁਰੂ ਨੇ ਤੈਨੂੰ ਮੌਤ ਵਿੱਚੋਂ ਕੱਢ ਕੇ ਤੈਨੂੰ ਜੀਵਨ ਦਿੱਤਾ। ਜੋ ਤੇਰਾ ਜੀਵਨ ਬਣ ਗਿਆ ਫਿਰ ਤੇਰੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਕੀਰਤਨ ਹੋਏ।

ਘਰਾਂ ਵਿੱਚ ਵਾਅਦੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਅੱਜ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਬਤੀਤ ਹੋਵੇ ਬਖਸ਼ਿਆ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

ਵਾਹਿ ਗੁਰੂ। ਵਾਹਿ ਗੁਰੂ।

ਵਾਹਿਗੁਰੂ ਜੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜਿਸ ਕਉ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

भेजने की है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸੱਚੇ ਜੁਗਾਦ ਸੱਚੇ ਹੈਪੀ ਸੱਚੇ ਨਾਨਕ ਹੋਸੀ ਪੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸੱਚੇ ਜੁਗਾਦ ਸੱਚੇ ਹੈਪੀ ਸੱਚੇ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸੱਚੇ ਜੁਗਾਦ ਸੱਚੇ ਹੈਪੀ ਸੱਚੇ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ

ਇੱਕ ਹੁਕਮੀ ਸਦਾ ਪਵਾਈਆ ਹੁਕਮੈ ਅੰਦਰ ਸਭ ਕੋ ਬਾਹਰੇ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ।

ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੀ ਆਰ ਜਾ ਹੋਰ ਦਸੂਣੀ ਹੋਈ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲੈ ਸਭ ਕੋਈ, ਚੰਗਾ ਨਾਉ ਰਖਾਇਕ ਹੈ, ਜਸ ਕੀਰਤ ਜਗਲੇ।

ਲਿਖੇ ਤੇ ਸਿਰ ਨਾਹੀ ਜਿਮ ਫਰਮਾਈ ਤਿਮ ਤਿਮ ਪਾਹੀ ਜੇ ਤਾ ਕੀਤਾ ਤੇ ਤਾ ਨਾਉ ਮਿਨ ਨਾਮੇ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾਂ ਏਕ ਵਾਰ ਜੋ ਤੁਧ ਪਾਵੀ ਸਹੀ ਪਲਿਕਾਰ ਤੂੰ ਸਦਾ ਸਲਾਮਨ ਨਿਰੰਕਾਰ ਪਰਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਆਓ ਤੁਏ ਪਰਿਆ ਮਤ ਪਾਪਾਂ ਕਹਿ ਸੰਗੇ

ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸਾਧ ਸੁਲਤਾਨ ਗਿਰਹਿ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੁ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤੇ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰਾ ਵਾਰੇ ਅੰਤ ਕਾਰਨ ਕੇਤੇ

ਗਾਵਿਹਿ ਚਿਤ ਗੁਪਤ ਲਿਖ ਜਾਨਹਿ ਲਿਖ ਲਿਖ ਧਰਮ ਵਿਚਾਰੇ ਗਾਵਿਹਿ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵਿਹਿ ਇੰਦ ਇੰਦਾਸ਼ਨ ਬੈਠੇ ਦੇਵਤਿਆਂ ਦਰ ਨਾਲੇ

ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰਹਿ ਬਪੂਤੇ

ਇਹ ਤਰ੍ਹਾਂ ਪਤ ਪਵੜੀਆ ਚੜਿਆ ਹੋਏ ਅਕੀਸ ਸੁਣ ਗਲਾਂ ਕਾਸਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੂਟੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਤਿਥੀ ਵਾਰ ਪੌਣ ਪਾਣੀ ਅਗਨੀ ਪਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ।

ਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਸ ਮੈਂ ਸਰਬ ਸਮਾਨ ਵਾਜੇ ਤੇਰੇ ਨਾਦ ਅਨੇਕ ਅਸੰਖਾ

ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਰਤੀ ਕਰ ਕਰ ਜੈਸੀ ਮਾਇਆ ਜਨਵਾਈ ਕਰ ਕਰ ਦੇਖੇ ਕੀ ਸਾਵਣਾ ਜਿਉਂ ਤਿਸ ਦੀ ਵਡਿਆਈ ਜਿਉਂ ਤਿਸ ਪਾਵੈ ਸੋਈ ਕਰਸੀ।

ਮਾਸੀ ਸੇ ਤਨ ਸੇ ਤਨ ਜਿਨ ਹਰ ਤੈਜੀ ਜਨ ਨਾਨਕ ਤੇਰੇ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ।

ਦਾ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂ ਨੇ ਜਿਸ ਵੇ ਕਰੋ ਬਨੰਤੀ ਦੁੱਖ ਸੁੱਖ ਜੂਹੀ ਪਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁੱਖ ਜਾਇ ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ
1: ਜਿਸ ਡਿੱਠੇ ਸਭ ਦੁੱਖ ਜਾਇ
0: ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ
1: ਜਿਸ ਡਿੱਠੇ ਸਭ ਦੁੱਖ ਜਾਇ
0: ਧੰਨ ਸ਼੍ਰੀ
1: ਹਰਿਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁੱਖ ਜਾਇ
0: ਧੰਨ ਸ਼੍ਰੀ
1: ਹਰਿਕ੍ਰਿਸ਼ਨ ਧਿਆਈ
0: ਜਿਸ ਡਿੱਠੇ ਸਭ ਦੁੱਖ ਜਾਇ
1: ਧੰਨ ਗੁਰੂ ਤੇਗ ਬਹਾਦਰ ਸਿਮਰਿਯ ਕਰਨਾਮਿ ਪਿਆਰੇ ਤਾਏ ਸਭ ਸਤਿਥਾਈ ਹੋਏ ਸਹਾਇ
0: ਧੰਨ
1: ਗੁਰੂ ਤੇਗ ਬਹਾਦਰ ਸਿਮਰਿਯ ਸਭ ਕਰਨਾਮਿ ਪਿਆਰੇ ਤਾਏ ਸਤਿਥਾਈ ਹੋਏ ਸਹਾਇ ਤੇਗ ਬਹਾਦਰ ਸਿਮਰਿਯ ਕਰਨਾਮਿ ਪਿਆਰੇ ਤਾਏ ਸਤਿਥਾਈ ਹੋਏ ਸਹਾਇ ਸਿਮਰਿਯ ਕਰਨਾਮਿ ਪਿਆਰੇ ਤਾਏ ਸਤਿਥਾਈ ਹੋਏ ਸਹਾਇ

0: ਆਸੇ ਮਹੱਲਾ ਪੰਜਵਾਂ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ
1: ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ
0: ਕਰ ਕਿਰਪਾ ਪ੍ਰੀਤਮ ਪ੍ਰਭੂ ਆਪਣੇ ਨਾਮ ਜਪੋ ਹਰ ਰੰਗ ਕਰ ਕਿਰਪਾ ਪ੍ਰੀਤਮ ਪ੍ਰਭੂ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਂ
1: ਜਨ ਕੋ ਪ੍ਰਭ ਆਪਣੇ ਕਾ ਤਾਂ ਜੋ ਤੂੰ ਕਰੇ ਕਰਾਵੇ ਸਵਾਮੀ ਸਾਹਸਮ ਮਸਲਤ ਪਰਵਾ
0: ਜੋ ਤੂੰ
1: ਕਰੇ ਕਰਾਵੇ ਸਵਾਮੀ ਸਾਹ ਮਸਲਤ ਪਰਵਾ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ
0: ਪਤ ਪਰਮੇਸ਼ਰ ਗਤ ਧਨ ਗੋਪਾਲ ਗੁਣ ਸਾਖੀ
1: ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਰ ਜਾਤੀ
0: ਚਰਨ ਸਰਨ
1: ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਰ ਜਾਤੀ
0: ਸੰਤੀ
1: ਇਹ ਬਿਰ ਜਾਤੀ
0: ਹਮ ਮੈਲੇ ਤੁਮ ਉਜਲ ਕਰਤੇ ਹਮ
1: ਨਿਰਗੁਣ ਤੁਮ ਦਾਤਾ
0: ਹਮ ਮੈ ਤੁਮ ਚਤੁਰ ਸਿਆਣੇ ਤੁਮ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ
1: ਨਿਕੋ ਠਾਕੁਰ ਦੇਸਾ
0: ਤੁਮ ਸਭ ਸਾਜੇ
1: ਸਾਜ ਨਿਵਾਜੇ
0: ਜੋ ਪੈਂਦੇ ਨਾ ਨਿਰਗੁਣ ਆਰੇ ਕੋ ਦੇ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ

ਔਖੀ ਘੜੀ ਨਾ ਦੇਖਣ ਦੇ ਆਪਣਾ ਵਿੱਚ ਸੰਭਾਲ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲ ਰੱਬ ਸੇ ਔਲਾਦ

0: ਕ੍ਰਿਸ਼ਨ ਸਵਾਮੀ ਜੀ ਧੰਨ ਹੈ, ਧੰਨ ਹੈ ਗੁਰਦੇਵ ਬਹਾਦਰ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
1: ਧੰਨ ਹੈ ਧੰਨ ਹੈ ਧੰਨ ਹੈ ਬਾਬਾ ਨਾਮ ਸਿੰਘ ਜੀ ਮਹਾਰਾਜ ਧੰਨ ਹੈ, ਕੋਟ ਕੋਟ ਪੜਨਾਮ, ਕੁਲ ਚੁੱਕ ਮਾਫ, ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਰਗਾ ਪਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ।